ਤਿਸ ਕੀ ਗਤ ਹੋਈ, ਸਾਧ ਸੰਗ ਪਾਵੈ ਜਨ ਕੋਈ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣਗਾਮ। ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮ ਦਾਸ। ਸਦਾ ਨਿਕ

0: ਅਸ਼ਟਪਦੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਪਨ ਭਰਮੇ ਉਦਾਸੀ ਕਈ ਕੋਟ ਆਤਮ ਧਿਆਨ ਧਾਰਾ ਹੈ ਕਈ ਕੋਟ ਕਬ ਕਾ ਵਿਚਾਰ ਹੈ ਕਈ ਕੋਟ ਭੈ ਅਪਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁਖ ਨਾ ਕਰ ਹੈ ਜਿਤ ਜਿਤ ਲਾਭ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਨ ਕਰਤਾ ਰਚਨਾ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਤਰ ਬਿਰਖ ਨਿਪਜਾਏ ਕਈ ਕੋਟ ਸਸੀਅਰ ਸੂ ਨਖੇਤਰ ਕਈ ਕੋਟ ਦੇਵ ਦਾਨ ਇੰਦਰ ਸਿਰ ਛਤਰ ਕਈ ਕੋਟ ਰਾਜਸ ਤਾਮ ਸਾਤਕ ਕਈ ਕੋਟ ਬੀਜ ਪ੍ਰਾਨ ਸਿਮਰਤ ਕਰ ਸਾਸਤਰ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਕੀਵੇ
1: ਕਈ ਕੋਟ ਜਗ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੂਗਰ ਮਿਰਗਾਚ
0: ਸਭ ਤੇ ਨੇਰਾ ਸਭ ਹੂਤੇ ਦੂਰ ਨਾਨਕ ਆਪ ਲਿਵਤ ਰਹਿਆ ਪਰ ਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸਵਰਗਨ ਵਾਸੀ

0: ਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਹਾਨ
1: ਜੋ ਜਾਣੈ ਮੈਂ ਜੋਬਨਵੰਤ ਸੋ ਹੋਵਤ ਵਿਸਥਾਪਾ ਜੰਤ
0: ਆਪਸ ਕਉ ਕਰਮ ਬੰਤ ਕਹਾਵੈ ਜਨ ਮਰੈ ਬਹੁ ਜੋਨ ਪਰਮਾਵੈ
1: ਧਨ

0: ਸ਼ਰਮ ਪਾਵੇ ਸਗਲੇ ਬਿਰਥਾਰ,
1: ਅਨਕ ਤਪੱਸਿਆ ਕਰੇ ਅੰਕਾਰ, ਨਰਕ ਸੁਰਗ ਫਿਰ ਫਿਰੇ ਅਵਤਾਰ,
0: ਅਨਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗੇ ਕੋ ਕੈਸੇ ਗਵੈ,
1: ਆਪਸ ਕੋ ਜੋ ਭਲਾ ਕਹਾਵੈ, ਕਿਸੇ ਭਲਾਈ

0: ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਹ ਸਜਾਏ
1: ਜਬ ਕਿਰਪਾਤੀ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹੋ ਛੂਟੈ
0: ਸਹਿਜ ਖਟੇ ਲਖ ਕੋਠ ਧਾਵੈ ਤ੍ਰਿਪਤ ਨਾਵੈ ਮਾਇਆ ਪਾਛੈ ਪਾਵੈ
1: ਅਨਕ ਭੋਗ ਵਿਖਿਆ ਕੀ ਕਰੈ ਨੈ ਤਿਪਤਾਵੈ ਖਪ ਖਪ ਮਰੈ
0: ਬਿਨਾਂ ਸੰਤੋਖ ਨਹੀਂ ਕਉ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ
1: ਨਾਮ ਰੰਗ ਸਰਬ ਸੁਖ ਹੋਏ।

0: ਉਦੇਸਾ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
1: ਆਪ ਕੀਨੂ ਆਪਨ ਵਿਸਥਾਰ ਸਭ ਕਾ ਸੁਸਕਾਵ ਕਰਨਾ ਹਾਰ
0: ਉਸਤੇ ਭਿੰਨ ਕਹੋ ਕਿਸ ਹੋਏ ਥਾਂ ਸਨੰਤਰ ਏਕੈ ਸੋਏ
1: ਆਪਣੇ ਚਲਤੇ ਆਪ ਕਰਨਾ ਹਾਰ ਕੌਤਕ ਕਰਾ ਰੰਗ ਅਪਾਰ
0: ਮਨ ਮਹਿ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ
1: ਸਤ ਸਤ ਸਤ ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨਾ ਵਖਿਆਨੀ
0: ਸੱਚ ਸੱਚ ਸੱਚ ਸਭ ਕੀਨਾ ਕੋਟਮ ਦੇ ਕਿਨਾ ਬਿਰਲਾ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਬਨ।

0: ਦੁਖੀ ਆਦਿ ਤੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ
1: ਸੰਤ ਕੇ ਦੁਖੀ ਕੋ ਧਿਆਨ ਪਰਮਾਈਆ ਸੰਤ ਕਾ ਦੁਖੀ ਉੱਜੜ ਪਾਈਆ
0: ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉ ਸਾਸ ਬਿਨਾ ਮਿੱਤ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ ਆਪਨ ਬੀਜ ਆਪੇ ਹੀ ਕਾਹੇ
0: ਸੰਤ ਕੇ ਦੁਖੀ ਕੋ ਵਰਨ ਰੱਖਣ ਹਾਰ ਨਾਨਕ ਸੰਤ ਪਾਵੇ ਤਾਂ ਲੈ ਵਾਰ
1: ਸੰਤ ਕਾ ਦੁਖੀ ਓ ਬਿਲ ਲਾਏ ਜਿਉ ਜਲ ਬਿਹੂਨ ਮਛ

0: ਅਸ਼ਟਪਦੀ
1: ਮਾਨ ਕੀ ਟੋਟ ਏਕ ਬਿਰਤੀ ਸਭ ਜਾਣ ਦੇਵਨ ਕੋ ਏਕੇ ਭਗਵਾਨ
0: ਜਿਸ ਕੈ ਦੀਆ ਰਹਾਇਆ ਗਾਏ ਬਹੁਰ ਨਾ ਤ੍ਰਿਸ਼ਨਾ ਲਾਗਾ ਆਏ
1: ਮਾਰੇ ਰਾਖੇ ਏਕੋ ਆਪ ਮਾਨ ਕੈ ਕਿਸ਼ਨਾ ਹੀ ਹਾਥ
0: ਜਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰੱਖ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨਾ ਲਾਗੇ ਕੋਏ
0: ਉਸਤਤ ਮਨ ਮੈਂ

0: ਚਰਨ ਚਲੋ ਮਾਰ ਗੋਬਿੰਦ, ਮਿਟੀ ਪਾਪ ਜਪੀ ਹਰ ਬਿੰਦ,
1: ਕਰ ਹਰ ਕਰਮ ਸ੍ਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ,
0: ਬੜਭਾਗੀ ਤੇ ਜਨਮ ਬੜਭਾਗੀ ਤੇ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ,
1: ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਣੀ ਸੰਸਾਰ,
0: ਮੰਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੂ ਤੇ ਸੁਖੀ,
1: ਏਕੋ ਏਕ ਏਕ ਪਛਾਨੈ, ਏਤ ਉਤ ਕੀਓ ਸੋਜੀ ਜਾਨੈ,
0: ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਸੇ ਨਰਾਨ ਨਿਰੰਜਨ ਜਾਣਿਆ,
1: ਗੁਰ ਪ੍ਰਸਾਦ ਆਪਣੇ ਆਪ ਸੁਝੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ।

0: जन की आसा तिसकी कटिए जम की फासा
1: पार ब्रह्म की जिस मन भूख नानक तिसे न लागे दुख
0: जिस को हर पब मन कित आवे सो संत सहेला नहीं डरावे
1: जिस प्रभ अपना कृपा करा सो सेवक को किसते डरा
0: ऐसा सत ऐसा दिष्टाया अपने कार्य में आप समाया
1: सोधत सोधत सोधत सीजिया गुर प्रसाद तत् सब बुझिया
0: जब देखो तब सब कुछ सब कुछ मूल नानक सो सूख
1: ਨੈ ਕਿਸ ਜਨਮ ਨੈ ਕਿਸ ਮਰਾ ਆਪਣ ਚਲ ਤੇ ਆਪ ਹੀ ਕਰਾ
0: ਆਮਣ ਜਾਮਣ ਇਤ ਦ੍ਰਿਸ਼ਟ ਅਨਦ੍ਰਿਸ਼ਟ ਅਗਿਆਕਾਰੀ ਧਾਰੀ ਸਭ ਸਿਸ਼ਟ
1: ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਾਜ ਥਾਪੂ ਥਾਪ
0: ਅਵਨਾਸੀ ਨਾਹੀ ਕਿਸ ਖੰਡ ਧਾਰਨ ਧਾਰਿਓ ਬ੍ਰਹਿਮੰਡ
1: ਲੱਖ ਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋ ਬਾਬੰਤ ਸਗਲ ਸੰਸਾਰ ਉਦਰੇ ਤਿੰਨ ਮੰਤ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪ ਪਏ ਨਿਹਾਲ
1: ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਪਟਭਾਗਾ
0: ਨਾਮ ਜਪਤ ਪਾਵੇ ਬਿਸਰਾਮ ਨਾਨਕ ਕਿਸ ਪੁਰਖ ਕਉ ਹੁਕਮ ਕਰ ਮਾਨ
1: ਜੋ ਕਿਛ ਕਰੈ ਸੁਪ੍ਰਭ ਕਾ ਰੰਗ ਸਦਾ ਸਦਾ ਵਸੈ ਹਰ ਸੰਗ
0: ਐ ਸਬਾਏ ਹੋਏ ਸੋ ਹੋਏ ਕਰਨੇ ਹਾਰ ਪਛਾਣੇ ਸੋਏ
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ
0: ਜਿਸ ਤੇ ਉਪਜੇ ਤਿਸ ਮਾਹੇ ਸਮਾਏ

0: ਰਾਸ਼ਟਰਪਤੀ ਟੂਟੀ ਗਾਂਢਣ ਹਾਰ ਗੋਪਾਲ ਸਰਬ ਜੀਆ ਆਪੇ ਪਿਤਪਾਲ
1: ਤਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
0: ਜੇ ਮਨ ਮੇਰੇ ਸਦਾ

0: ਥੰਮਣ ਤਿਉ ਗੁਰ ਕਾ ਸ਼ਬਦ ਮੰਨੈ ਅਸਥੰਮਣ।
1: ਜਿਉ ਪਾਖਾ ਨਾਵ ਚੜ ਤਰਾ ਪ੍ਰਾਣੀ ਗੁਰ ਚਰਨ ਲਗਤ ਨਿਸਤਰਾ।
0: ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇ

0: ਅਵਰ ਤਿਆਗ ਬਿਖਿਆ ਜੰਜਾਲ।
1: ਧਨ ਧਨ ਕਹੈ ਸਭ ਕੋਈ, ਮੁਖ ਉਜਲ ਹਰ ਦਰਗਹਿ ਸੋਈ।
0: ਇਹੋ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਕੈ ਸਦ ਬਲਿਹਾਰੈ।
1: ਚਰਨ ਸਾਧ ਕੇ ਧੋਏ ਧੋਏ ਪੀਓ, ਅਰਥ ਸਾਧ ਕੋ ਆਪਣਾ ਜੀਓ।
0: ਸਾਧ ਕੀ ਤੂਰ ਕਰੋ ਇਸਨਾਨ, ਸਾਧ ਉੱਪਰ ਜਾਈਐ ਕਰਵਾਨ।
1: ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ।
0: ਨਿਕ ਬਿਘਨ ਤੇ ਸਾਧੂ ਰਾਖੈ, ਹਰ ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ।
1: ਓਟ ਗਹੀ ਸੰਤਹਿ ਦਰਿਆਇਆ, ਸਰਬ ਸੂਖ ਨਾਨਕ ਪਿਹ ਪਾਇਆ।
0: ਮਿਰਤ ਕੋ ਜਿ ਵਾਲਣ ਹਾਰ, ਭੁੱਖੇ ਕੋ ਦੇਵਤ ਆਧਾਰ।
1: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿ ਨਾ ਪਾਹੇ।
0: ਸਭ ਕੁਛ ਤਿਸਕਾ ਉਹ ਕਰਨੇ ਜੋਗ, ਤਿਸਵਨ ਦੂਸਰ ਹੋਆ ਨਾ ਹੋਗ।
1: ਜਪ ਜਨ ਸਦਾ ਸਦਾ ਦਿਨ ਰਾਣੀ, ਸਭ ਤੇ ਊਚ ਨਿਰਮਲ ਇਹ ਕਰਨੀ।
0: ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋਜਨ

0: ਕੀਮਤ ਆਪੇ ਪਾਈ।
1: ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ।
0: ਨਾਮ ਕੇ ਧਾਰੈ ਸਗਲੇ ਜੰਤ, ਨਾਮ ਕੇ ਧਾਰੈ ਖੰਡ ਬ੍ਰਹਮੰਡ।
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ।
0: ਨਾਮ ਕੇ ਧਾਰੈ ਅਗਾਸ ਪਤਾਲ, ਨਾਮ ਕੇ ਧਾਰੈ ਸਗਲ ਆਕਾਰ।
1: ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੈ ਸੰਗ ਉਦਰੇ ਸੁਨ ਸ੍ਰਵਨ।
0: ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ।
1: ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ।

0: ਜਾਏ ਤਿਸੈ ਸਭਲੀ।
1: ਸਤਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ।
0: ਸਤ ਬਚਨ ਸਾਧੂ ਉਪਦੇਸ਼, ਸਭ ਤੇ ਜਾਣੈ ਜਾ ਕੇ ਹਿਰਦੈ ਪਰਵੇਸ਼।
1: ਸਤ ਨਿਰਤ ਪੂਜਾ ਜੇ ਕੋਈ, ਨਾਮ ਜਪਤ ਤਾ ਕੀ ਗਤ ਹੋਏ।
0: ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ।
1: ਜਿਸ ਕੀ ਸ੍ਰਿਸ਼ਟ ਸੋ ਕਰਨਾ ਹਾਰ, ਅਵਰ ਨਾ ਬੂਝ ਕਰਤ ਵਿਚਾਰ।
0: ਕਰਤੇ ਕੀ ਮਿਤ ਨ ਜਾਣੈ ਕੀਆ, ਨਾਨਕ ਜੋਤਿਸ ਭਾਵੈ ਸੋ ਵਰਤੀਆ।
1: ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸੇ

0: ਰਾਖਾ ਸੋਏ।
1: ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਵਡਾਣੀ।
0: ਬਾਰੰਬਾਰ ਬਾਰ ਪ੍ਰਭ ਜਪੀਆ, ਪੀ ਅੰਮ੍ਰਿਤ ਇਹੋ ਮਨ ਕੰਨ ਤ੍ਰਪੀਆ।
1: ਨਾਮ ਰਤਨ ਜਨ ਗੁਰਮੁਖ ਪਾਇਆ, ਤਿਸ ਕੇ ਸ਼ਬਰ ਨਾਹੀ ਦਿਸਟਾਇਆ।
0: ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ।
1: ਨਾਮ ਰਸ ਜੋ ਜੰਤ

0: ਅਸ਼ਟਪਦੀ
1: ਸਿੱਖੀ ਕਰੇ ਪ੍ਰਤਪਾਲ ਸੇਵਕ ਹੋ ਗੁਰ ਸਦਾ ਦਿਆਲ
0: ਸਿੱਖੀ ਗੁਰ ਦੁਰਮਤ ਮਲ ਹਿਰਾ ਗੁਰ ਬਚਨੀ ਹਰ ਨਾਮ ਉਚਰਾ
1: ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ
0: ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ

0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਨੇ
1: ਮੰਤਰ ਅੰਮ੍ਰਿਤ
0: ਗੁਣ ਬਿਆਨ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ

0: ਪਿਆ ਦੁਖ ਨਾ ਠੇ ਪਾਈ।
1: ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਜਿਸ ਕਾ ਸਾ ਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ। ਨਿਰਗੁਣ ਆਪ ਸਰਗੁਣ ਪੀਓਹੀ, ਕਲਾ ਧਾਰ ਜਿਨ ਸਗਲੀ ਮੋਹੀ। ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਇੱਕੋ ਸੋਏ।

0: ਤਾਕੋ ਬਿਘਨ ਨ ਲਾਗੈ ਕੋਈ, ਜਾ ਕਰਦਾ ਬਸਾ ਹਰ ਸੋਈ।
1: ਕਲਤਾ ਤੀਠਾਂ ਡਾ ਹਰ ਨਾਓ, ਸਿਮਰ ਸਿਮਰ ਸਦਾ ਸੁਖ ਪਾਓ।
0: ਭਉ ਬਿਨਸਾ ਪੂਰਨ ਹੋਇ ਆਸ, ਭਗਤ ਭਾਇ ਆਤਮ ਪ੍ਰਗਾਸ।
1: ਤਿਤ ਕਰ ਜਾਏ ਬਸੇ ਅਭਿਨਾਸੀ, ਕਹੁ ਨਾਨਕ ਘਾਟੀ ਜਮ ਫਾਸੀ।

0: ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ
0: ਆਸ ਹਸਤੀ ਰਾਤੇ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
1: ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਹੇ
1: ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ
0: ਸਾਰ ਭੂਤ ਸਤ ਹਰ ਕੋ ਨਾਓ ਸਹਿ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤੇਰੀ ਉਤਰਸ ਮੈਲ ਬਿਨਸ ਜਾਏ ਹੋ ਮੈਂ ਬਿਖ ਫੈਲ
0: ਹੋਹੇ ਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸਮਾਲ
1: ਛਾੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੈ ਸਚ ਧਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾ ਸੁਖ ਦਰਗਹਿ ਜਾਕਾਰ
1: ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾਕੇ ਮਸਤਕ ਲੇਖ
0: ਏਕੋ ਜਾਪੇ ਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ
1: ਏਕਸ ਕੇ ਗੁਣ ਗਾਉ ਅਨੰਤ ਮਨ ਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ
1: ਅਨਕ ਵਿਸਥਾਰ ਏਕ ਤੇ ਭਏ ਏਕ ਆਰਾਧ ਪ੍ਰਾਸ਼ਤ

0: ਜਨਮ ਮਰਨ ਦੁੱਖ ਭਰਮ ਗਿਆ,
1: ਕਿਛ ਪੁੰਨੀ ਸਰਦਾ ਸਾ ਪੂਰੀ, ਰਵ ਰਹਿਆ ਸਤਸੰਗ ਹਜੂਰੀ,
0: ਇਸਕਾ ਸਾਥਣ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ,
1: ਸੋ ਕਿਉਂ ਬਿਸਰੈ ਜੀ ਘਾਲ ਨਾ ਭਾਨਾ, ਸੋ ਕਿਉਂ ਬਿਸਰੈ ਜੇ ਕੀ ਆ ਜਾਨ,
0: ਕੋ ਬਿਸਰੈ ਜਿਨ ਸਭ ਕੁਛ ਦੀਆ, ਸੋ ਕੋ ਬਿਸਰੈ ਜੇ ਜੀਵਨ ਜੀਆ,
1: ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ,
0: ਕੋ ਬਿਸਰੈ ਜੇ ਵਿਅਕਤੇ

0: ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਹ ਨਾਮ ਜਪਾਵੋ।
1: ਭਗਤ ਪਾਏ ਤਰੀਐ ਸੰਸਾਰ, ਬਿਨ ਭਗਤੀ ਤਿਨ ਹੋਸੀ ਸਾਰ।

0: ਸਰਨ ਪੁਰਖ ਭਗਵਾਨ,
1: ਸਰਬ ਬੈ ਕੁੰਠ ਮੁਕਤ ਮੋਖ ਪਾਈ, ਏਕ ਨਿਮਖ ਹਰ ਕੇ ਗੁਣ ਗਾਈ,
0: ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ,
1: ਬੋ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ,
0: ਸੋ ਕਰਨੀ ਸੋਭਾ ਤਨਵੰਤ, ਹਿਰਦੈ ਵਸੇ ਪੂਰਨ।

ਜਬ ਇਸਕਾ ਵਰਨ ਕਿਹਨ ਨਾ ਜਾਪਤ ਤਬ ਹਰਖ ਸੋ ਕੋ ਕਿਸੇ ਬਿਆਪਤ ਆਪਨ ਖੇਲ ਆਪ ਵਰ ਤੀਜਾ ਨਾਨਕ ਕਰਨਾ ਹਾਰ ਨਾ ਦੂਜਾ ਜਬ ਏਕੇ ਹਰ ਅਗਮ ਅਪਾਰ ਤਬ ਨਰਕ ਸੁਰਗ ਕਹੁ ਕਹੁ ਨਵਤਾਰ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਅਵਨਾਸੀ ਸੁਖ ਆਪਣ ਆਸਨ ਤੈ ਜਨਮ ਮਰਨ ਕਹੁ ਕਹਾ ਬਿਨਾਸਨ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਛ ਪੂਛਤ ਲਿਖਾ ਆਪਣੇ ਆਪ ਹੀ ਚਰਜਾ ਨਾਨਕੇ ਆਪਣ ਰੂਪ ਆਪ ਹੀ ਉਪਰਜਾ ਜਹਿ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੁਮਾਨ ਕੌਣ ਅਭਿਮਾਨ ਜੈ ਜੋ ਸਰੂਪੀ ਜੋਤ ਸੰਗ ਸਮਾਵੈ ਤੈ ਕਿਸੇ ਭੂ ਕਵਨ ਤ੍ਰਿਪਤਾਵੈ ਰਾਵਣ ਕਰਨੇ ਹਾਰ ਨਾਨਕ ਕਰਤ ਕਾ ਨਹੀਂ ਸਮਾਰ।

0: ਬਿਸਮਨ ਬਿਸਮਰ ਹੇ ਬਿਸਮਾਦ, ਨਾਨਕ ਆਪਣੀ ਗਤ ਜਾਣੂ ਆਪ। ਆਪਸ ਕੋ ਆਪੇ ਆਦੇਸ, ਤਿਹ ਗੁਣ ਕਾ ਨਾਹੀ ਪਰਵੇਸ।
1: ਕੌਣ ਅਚਿੰਤ ਕਿਸ ਲਾਗ।

0: ਕਉ ਨਰਕ ਕਉ ਸਵਰਗ ਪੰਛਾਵਤ।
1: ਆਲ ਜਾਲ ਮਾਇਆ ਜੰਜਾਲ, ਹਉ ਮੈ ਮੋਹ ਭਰਮ ਪੈ ਭਾਰ।
0: ਤੂਕ ਮਾਨ ਅਪਮਾਨ, ਅਨੇਕ ਪ੍ਰਕਾਰ ਕੀ ਯੋਗ ਗਿਆਨ।
1: ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤੋ ਨਾਨਕ ਇਕੈ।
0: ਭਗਤ ਆਪ ਜੈ ਪਸਰੇ ਪਸਾਰ।

0: ਪਦੀ
1: ਆਪ ਕਥੇ ਆਪ ਸੁਣਨੇ ਹਾਰ ਆਪੇ ਇੱਕ ਆਪ ਵਿਸਥਾਰ
0: ਜਾ ਕਿਸ ਭਾਵਾ ਤਾ ਸ੍ਰਿਸ਼ਟੀ ਉਪਾਈ ਆਪਣੇ ਭਾਣੇ ਲਈ ਸਮਾਈ
1: ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
0: ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਈ
1: ਹੋ ਸਮਦਰਸੀ ਤੱਤ ਕਾ ਬੇਤਾ ਨਾਨਕ ਸਗਲ ਸ੍ਰੇਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾਕੈ ਹਾਥ ਦੀਨ ਦਇਆਲ ਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਏ ਨਾ ਮਾਰੈ ਸੋ ਮੂਆ ਜਿਸ ਮਨੋ ਵਿਸਾ

0: ਛੋਟਾ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ,
0: ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਨ ਹਾਰ,
1: ਫਿਰ ਉਪਰ ਠਾਡਾ ਗੁਰ ਸੂਰਾ, ਨਾਨਕ ਤਾਕੇ ਕਾਰਜ ਪੂਰਾ,
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ।

0: ਮੋਹੇ ਸਰਬ ਤਰਨ ਤਰਨ ਤਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਿਤਪਾਲ
1: ਬਨਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
0: ਔਣ ਪਾਣੀ ਬਸੰਤਰ ਮਾਹੇ ਚਾਰ ਕੂੜ ਦਹਿ ਦਿਸੇ ਸਮਾਹੇ
1: ਇਸ ਤੇ ਭਿੰਨ ਨਹੀਂ ਕੋ ਠਾਓ ਗੁਰ ਪ੍ਰਸਾਦ ਨਾਨ ਸੁਪਾਓ
0: ਵੀਰ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖੱਤਰ ਮੈਂ ਏਕ

0: ਨਾਨਕ ਤਿਨ ਮੈਂ ਇਹ ਵਿਸਵਾਸ
1: ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕਾ ਹਿੱਤਾ ਸਭ ਧਰਮ
0: ਸੰਤ ਜਨਾ ਸੁਣੋ ਸਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਏ ਰਹਿਤ ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਾਨੇ ਕਰਨ ਕਰਾਵਣ ਹਾਰ ਪ੍ਰਭ ਜਾਨੇ
1: ਅੰਤਰ ਬਸੀ ਬਾਹਰ ਪੀਓਹੀ ਨਾਨਕ ਦਰਸ਼ਨ ਦੀਕਸ਼ਾ ਮੋਹੀ
0: ਆਪ ਸਤ ਕੀਆ ਸਭ ਸਤ ਤਿਸ ਪ੍ਰਾਪਤੇ ਸਗਲੀ ਉਤਪਤ
1: ਜਿਸ ਭਾਵੈ ਤਾਂ ਕਰੇ ਵਿਸਤਾਰ ਤਿਸ ਭਾਵੈ ਤਾਂ ਇਕ ਅੰਕਾਰ
0: ਅਨੇਕ ਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰਗਤ ਜਿਸ ਆਪ ਜਨਾਏ ਨਾਨਕ ਤੇਜਨ ਆਪ ਬੁਝਾਏ
1: ਸਰਬ ਭੂਤ ਆਵਰਤਾਰਾ ਸਰਬ ਨੈਣ ਆਪ ਇਕਨਹਾਰਾ
0: ਸਗਲ ਸਮਗਰੀ ਜਾਂ ਕਾਤਨਾ ਆਪਸ ਜਸ ਆਪ ਹੀ ਸੁਣਾ
1: ਆਵਨ ਜਾਨਕ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ
0: ਆਪ ਕੇ ਮਦ ਅਲੋਪਤ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸਮਾਏ
0: ਇਸ ਤੇ ਹੋਏ ਸੋ ਨਾਹੀ ਬੁਰਾ ਉਰੇ ਕਹੂੰ ਕਿਨੇ ਕਛੁ ਕਰਾ
1: ਆਪ ਭਲਾ ਕਰ ਤੂੰ ਤੇ ਅਤ ਨਿੱਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗ ਰਾਚ
1: ਤਾ ਕੀ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ ਆ ਮਿਲਾਏ ਲਏ ਪ੍ਰਭ ਸੋਏ
0: ਉਹ ਕਲਵੰਤ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ
1: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ
0: ਜਨ ਆਵਣ ਕਾ ਇਹ ਸੁਆਓ ਜਨ ਕੇ ਸੰਗ ਚਿਤ ਆਵੇ।

0: ਸਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ
0: ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਈਆ
1: ਸਤਿਗੁਰਤਾ ਗਾਵੋ ਹਰੀ ਕੇ ਰਾਮ ਮਨ ਜਿਨੀ ਵਸਾਇਆ
0: ਕਹਿ ਨਾਨਕ ਆਨੰਦ ਹੋਆ।

0: ਜਾਏ ਤੇਰਾ ਛੱਡ ਜਾਹੇ
1: ਭੌਜਲ ਬਿਖਮਸਕਾਹੋ ਗੁਰ ਸਭ ਦੀ ਪਾਰ ਪਾਹੇ
0: ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ
1: ਗੋਬਿੰਦ ਗਾਹੇ
0: ਸਭ ਸਹਿਨੋ ਕਿਰਪਾਲੇ ਸੰਭਾਲੇ ਸਾਹੇ ਸਾਹੇ।

ਗੁਰੂ ਪਿਆਰੀ ਸਾਧ ਸੰਗਤ ਜੀ ਕਰੋ ਰਸਨਾ ਪਵਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਭਾਗਾਂ ਵਾਲੇ ਹਾਂ ਜੋ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲ ਕਰਦੇ ਹੋਏ ਗੁਰਬਾਣੀ ਦੇ ਨਾਲ ਜੁੜ ਰਹੇ ਸੀ। ਹੁਣੇ ਹੁਣੇ ਬੱਚਿਆਂ ਤੋਂ ਆਪ ਜੀ ਨੇ ਰਹਿਰਾ ਸਾਹਿਬ ਜੀ ਦਾ ਪਾਠ ਸਰਵਣ ਕੀਤਾ ਹੈ। ਚੰਗੇ ਭਾਗ ਹੋਣ ਤਾਂ ਹੀ ਇਹ ਸਮਾਂ ਪ੍ਰਾਪਤ ਹੁੰਦਾ ਹੈ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀਓ। ਤਨ ਦੀ ਮੈਲ ਤਾਂ ਅਸੀਂ ਲਾ ਸਕਦੇ ਹਾਂ, ਮਨ ਦੀ ਮੈਲ ਜਿਹੜੀ ਹੈ ਉਹ ਬਾਣੀ ਦੇ ਨਾਲ ਹੀ ਸਾਫ਼ ਹੁੰਦੀ ਹੈ। ਜਿੱਦਾਂ ਜਿੱਦਾਂ ਅਸੀਂ ਬਾਣੀ ਪੜ੍ਹਾਂਗੇ, ਸਿਮਰਨ ਕਰਾਂਗੇ, ਸਾਡੇ ਮਨ ਦੀ ਮੈਲ ਉਤਰਦੀ ਜਾਏਗੀ। ਕਿਸੇ ਦੇ ਉੱਤੇ ਦਇਆ ਕਰਨਾ ਸਭ ਤੋਂ ਵੱਡਾ ਪੁੰਨ ਹੈ। ਕਿਸੇ ਦੀ ਗਲਤੀ ਨੂੰ ਮਾਫ਼ ਕਰਨਾ ਉਹ ਉਸ ਤੋਂ ਵੀ ਵੱਡਾ ਪੁੰਨ ਹੈ, ਕਿਉਂਕਿ ਇਨਸਾਨ ਗਲਤੀਆਂ ਦਾ ਪੁਤਲਾ ਹੈ। ਜੇ ਗਲਤੀ ਨਾ ਕਰੇ ਤਾਂ ਆਪਾਂ ਬ੍ਰਹਮ ਗਿਆਨੀ ਬਣ ਜਾਵਾਂਗੇ। ਜੇ ਸਾਡੇ ਕੋਲ ਕੋਈ ਗਲਤੀ ਨਾ ਹੋਵੇ ਤਾਂ ਉਹ ਸਿਰਫ ਬ੍ਰਹਮ ਗਿਆਨੀ ਜੀ ਹਨ ਜਿਨ੍ਹਾਂ ਤੋਂ ਕੋਈ ਗਲਤੀ ਨਹੀਂ ਹੁੰਦੀ। ਕਿਉਂਕਿ ਇਨਸਾਨ ਤਾਂ ਹਰ ਵੇਲੇ ਦਿਨ ਦੇ ਵਿੱਚ ਕੋਈ ਨਾ ਕੋਈ ਗਲਤੀ ਕਰਦਾ ਰਹਿੰਦਾ ਹੈ, ਤਾਂ ਸਾਨੂੰ ਦਇਆ ਦਿਖਾਉਣੀ ਚਾਹੀਦੀ ਹੈ। ਜੇ ਕਿਸੇ ਦੀ ਗਲਤੀ ਮਾਫ਼ ਕਰ ਦਈਏ, ਬਹੁਤ ਵੱਡਾ ਦਿਲ ਚਾਹੀਦਾ ਇਹਦੇ ਲਈ। ਸਜ਼ਾ ਦੇਣੀ ਬੜੀ ਸੌਖੀ ਹੈ ਕਿਸੇ ਇਨਸਾਨ ਨੂੰ, ਪਰ ਮਾਫ਼ ਕਰਨਾ ਬੜਾ ਔਖਾ ਹੈ। ਮੇਰੇ ਆਪਣੇ ਕੋਲੋਂ ਪਤਾ ਨਹੀਂ ਲੱਖਾਂ ਗਲਤੀਆਂ ਹੁੰਦੀਆਂ ਨੇ, ਕੋਈ ਕੀੜੀ ਮਰ ਗਈ, ਕੋਈ ਜੀਵ ਹੋ ਗਿਆ, ਕੁਛ ਹੋ ਗਿਆ, ਦਿਨ 'ਚ ਝੂਠ ਬੋਲ ਹੋ ਗਿਆ। ਸਾਡੇ ਦਿਨ 'ਚ ਪਤਾ ਨਹੀਂ ਅਣਗਿਣਤ ਅਸੀਂ ਗਲਤੀਆਂ ਕਰਦੇ ਹਾਂ, ਪਰ ਪਰਮਾਤਮਾ ਸਾਨੂੰ ਮਾਫ਼ ਕਰਦਾ ਹੈ, ਹਰ ਵੇਲੇ ਸਾਨੂੰ ਕਦਮ ਕਦਮ 'ਤੇ ਬਖਸ਼ਦਾ ਹੈ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ, ਜੇ ਕਿਸੇ ਤੋਂ ਗਲਤੀ ਹੋ ਗਈ ਤਾਂ ਉਹਨੂੰ ਮਾਫ਼ ਕਰ ਦਈਏ। ਇਹ ਬਹੁਤ ਵੱਡੀ ਦਿਆਲਤਾ ਹੈ। ਪੰਜਾਂ ਪਿਆਰਿਆਂ ਦੇ ਵਿੱਚ ਪਹਿਲੇ ਦਇਆ ਹੀ ਆਈ ਹੈ, ਭਾਈ ਦਇਆ ਸਿੰਘ, ਉਸ ਤੋਂ ਬਾਅਦ ਧਰਮ। ਜੇ ਸਾਡੇ 'ਚ ਦਇਆ ਨਹੀਂ ਤਾਂ ਅਸੀਂ ਧਰਮ ਨਾਲ ਨਹੀਂ ਜੁੜ ਸਕਦੇ। ਫਿਰ ਦਇਆ ਪਹਿਲਾਂ ਚਾਹੀਦੀ ਹੈ। ਮੈਂ ਹੋਰ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ, ਸਾਡੇ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ 45 ਮਿੰਟ ਵਾਸਤੇ ਆਪ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ। ਆਪਣੇ ਗੁਰੂ ਘਰ ਦੇ ਵਿੱਚ ਬੱਚਿਆਂ ਦਾ ਕੈਂਪ ਲੱਗ ਰਿਹਾ ਹੈ, ਸੋਮਵਾਰ 27 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ, 8 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਇਹ ਕੈਂਪ ਚੱਲੇਗਾ। ਉਚੇਚੇ ਤੌਰ 'ਤੇ ਮਲੇਸ਼ੀਆ ਤੋਂ ਬੀਬੀ ਗੁਰਪ੍ਰੀਤ ਕੌਰ ਜੀ ਆ ਰਹੇ ਹਨ ਕੈਂਪ ਨੂੰ ਅਟੈਂਡ ਕਰਨ ਲਈ। ਬੀਬੀ ਗੁਰਪ੍ਰੀਤ ਕੌਰ ਜੀ ਮਲੇਸ਼ੀਆ ਤੋਂ ਆ ਰਹੇ ਨੇ, ਸਪੈਸ਼ਲ ਜਿਹੜਾ ਹੈ ਕੈਂਪ ਲੱਗ ਰਿਹਾ ਉਹਨੂੰ ਅਟੈਂਡ ਕਰਨ ਲਈ। ਸੋ ਆਪਾਂ ਸਾਰੇ ਬੱਚਿਆਂ ਨੂੰ ਆਪਣੇ ਕੈਂਪ ਦੇ ਵਿੱਚ ਲਿਆਈਏ, ਗੁਰਬਾਣੀ ਦੇ ਨਾਲ ਜੋੜੀਏ। ਕਰੋ ਰਸਨਾ ਪਵਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿ ਸ੍ਰੀ ਪ੍ਰਵਾਨ ਕਰਨੀ ਦੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਪਿਆਰੀ ਸਾਹਿਬ ਸੰਗਤ ਜੀ, ਕਰੋ ਰਸਨਾ ਪਵਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ, ਜੋ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜ ਰਹੇ ਸੀ। ਅੱਤ ਚੰਗੇ ਭਾਗ ਹੋਣ ਤਾਂ ਇਹ ਸਮਾਂ ਪ੍ਰਾਪਤ ਹੁੰਦਾ ਹੈ। ਮਾਨਸ ਦੀ ਭਾਗਾਂ ਨਾਲ ਹੀ ਮਿਲਦੀ ਹੈ। 84 ਲੱਖ ਜੂਨ ਹੈ, 83,99,999 ਤੋਂ ਬਾਅਦ ਇਹ ਮਾਨਸ ਦੀ ਮਿਲਦੀ ਹੈ। ਇਸ ਜਾਮੇ ਵਿੱਚ ਹੀ ਆ ਕੇ ਅਸੀਂ ਜਿਹੜਾ ਹੈ ਜਨਮ ਮਨ ਦੇ ਗੇੜ ਦੇ ਵਿੱਚੋਂ ਨਿਕਲ ਸਕਦੇ ਹਾਂ। ਦੇਵੀ ਦੇਵਤੇ ਵੀ ਇਹ ਲਈ ਤਰਸਦੇ ਹਨ ਕਿਉਂਕਿ ਉਹਨਾਂ ਦੀ ਵੀ ਮੁਕਤੀ ਨਹੀਂ ਹੁੰਦੀ। ਇੱਕ ਮਾਨਸ ਦੀ ਹੈ ਜਿਹਦੇ ਵਿੱਚ ਆ ਕੇ ਮੁਕਤੀ ਹੋ ਸਕਦੀ ਹੈ। ਆਪਣੇ ਗੁਰੂ ਘਰ ਦੇ ਵਿੱਚ 27 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਬੱਚਿਆਂ ਦਾ ਕੈਂਪ ਲੱਗ ਰਿਹਾ ਹੈ ਅਤੇ ਮਲੇਸ਼ੀਆ ਤੋਂ ਚੇਚੇ ਤੌਰ 'ਤੇ ਬੀਬੀ ਗੁਰਪ੍ਰੀਤ ਕੌਰ ਜੀ ਆ ਰਹੇ ਹਨ ਜੋ ਇਸ ਕੈਂਪ ਨੂੰ ਅਟੈਂਡ ਕਰਨਗੇ। ਕੱਲ੍ਹ ਨੂੰ ਸੰਗਰਾਂਦ ਦਾ ਸ਼ੁਭ ਦਿਹਾੜਾ ਹੈ, ਸਾਵਣ ਦਾ ਮਹੀਨਾ ਚੜ੍ਹਨਾ ਹੈ। ਵਾਹਿਗੁਰੂ ਜੀ ਸਾਰਿਆਂ ਦੇ ਉੱਤੇ ਕਿਰਪਾ ਕਰੇ, ਸਾਰਿਆਂ ਨੂੰ ਖੁਸ਼ੀਆਂ ਦੇਵੇ, ਸਾਰਿਆਂ ਦੀਆਂ ਮਨੋਕਾਮਨਾ ਪੂਰੀਆਂ ਹੋਣ। ਕੱਲ੍ਹ ਸਵੇਰੇ 9 ਵਜੇ ਗੁਰੂ ਘਰ ਵਿਖੇ 12 ਮਾਹ ਦੇ ਜਾਪ ਹੋਣਗੇ, ਉਸ ਤੋਂ ਉਪਰੰਤ ਕੀਰਤਨ ਹੋਵੇਗਾ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਹੁਮ ਹੁਮ ਆ ਕੇ ਪਹੁੰਚੋ, ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲ ਕਰੋ। ਹੁਣ ਆਪ ਜੀ ਨੂੰ ਸਾਡੇ ਗੁਰੂ ਘਰ ਦੇ ਬੱਚੇ 7:45 ਤੱਕ ਗੁਰਬਾਣੀ ਕੀਰਤਨ ਦੇ ਨਾਲ ਜੋੜਨਗੇ। ਕਰੋ ਕਿਰਪਾ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਫਤਿਹ ਦਾ ਜਵਾਬ ਫਤਿਹ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਭੈਣ ਜੀ ਸਾਧ ਸੰਗਤ ਜੀ, ਕਰੋ ਰਸਨਾ ਪਵਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਗੁਰੂ ਘਰ ਦੇ ਬੱਚੇ ਜੋ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜ ਰਹੇ ਸੀ। ਵੱਡੇ ਭਾਗ ਹਨ ਇਹਨਾਂ ਦੇ ਮਾਪਿਆਂ ਦੇ ਜਿਨ੍ਹਾਂ ਦੇ ਬੱਚੇ ਅੱਜ ਕੀਰਤਨ ਕਰ ਰਹੇ ਹਨ। ਬਿਨਾਂ ਚੰਗੇ ਭਾਗਾਂ ਤੋਂ ਤੁਹਾਡੇ ਬੱਚੇ ਗੁਰਬਾਣੀ ਨਾਲ ਨਹੀਂ ਜੁੜ ਸਕਦੇ। ਤੁਹਾਡੇ ਕੋਈ ਪੂਰਵਲੇ ਚੰਗੇ ਕਰਮ ਹੋਣ ਤਾਂ ਹੀ ਬੱਚੇ ਗਾਹਾਂ ਗੁਰਬਾਣੀ ਨਾਲ ਜੁੜਦੇ ਹਨ, ਸਿੱਖੀ ਦੇ ਨਾਲ ਜੁੜਦੇ ਹਨ। ਸੋ ਸਾਨੂੰ ਵੀ ਚਾਹੀਦਾ ਆਪਣੇ ਬੱਚਿਆਂ ਨੂੰ ਅਸੀਂ ਸਿੱਖੀ ਦੇ ਨਾਲ ਜੋੜੀਏ, ਤਾਂ ਕਿ ਜਿਹੜੀ ਸਾਡੀ ਆਉਣ ਵਾਲੀ ਨਵੀਂ ਜਨਰੇਸ਼ਨ ਹੈ ਉਹ ਸਿੱਖੀ ਦੇ ਨਾਲ ਜੁੜੀ ਰਹੇ। ਕਿਉਂਕਿ ਪੰਜਾਬ ਦੇ ਵਿੱਚ ਮਾੜਾ ਹਾਲ ਹੈ, ਉੱਥੇ ਤਾਂ ਦਸਤਾਰ ਵਾਲੇ ਇੱਕ ਸਿੰਘ ਘੱਟੇ ਦੇਖਦੇ ਹਨ। ਜੇ ਪੰਜ ਸਿੰਘ ਲੱਭਣੇ ਹੁਣ ਉਹ ਨਹੀਂ ਲੱਭਦੇ ਪ੍ਰਸ਼ਾਦਾ ਛਕਾਉਣ ਲਈ। ਸੋ ਕੋਸ਼ਿਸ਼ ਕਰੀਏ ਆਪਣੇ ਬੱਚਿਆਂ ਨੂੰ ਅਸੀਂ ਸਿੱਖੀ ਦੇ ਨਾਲ ਜੋੜੀਏ, ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਦੇ ਵਿੱਚ ਵੀ ਗਾਂ ਇਹ ਸਿੱਖੀ ਨੂੰ ਵਧਾ ਸਕਣ। ਕੱਲ੍ਹ ਨੂੰ ਸੰਗਰਾਂਦ ਦਾ ਮਹੀਨਾ ਹੈ, ਸਾਵਨ ਦਾ ਮਹੀਨਾ ਹੈ। ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ, ਸਾਰਿਆਂ ਲਈ ਮਿਹਰ ਭਰਿਆ ਹੱਥ ਰੱਖੇ। 9 ਵਜੇ ਤੋਂ ਲੈ ਕੇ 10 ਵਜੇ ਤੱਕ 12 ਮਾਹਾਂ ਦੇ ਪਾਠ ਅਤੇ ਉਸ ਤੋਂ ਬਾਅਦ ਗੁਰਬਾਣੀ ਕੀਰਤਨ ਹੋਵੇਗਾ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਕੱਲ੍ਹ ਨੂੰ ਸਾਰੇ ਆ ਕੇ ਆਪਣੇ ਸਵਾਸਾਂ ਦੀ ਪੂੰਜੀ ਨੂੰ ਸਫਲ ਕਰੋ। ਸ਼ਨੀਵਾਰ ਨੂੰ ਆਪਾਂ ਟੈਂਟ ਦੇ ਵਿੱਚ ਜਿਹੜੀ ਸਤਲੁਜ ਮੂਵੀ ਆਈ ਹੈ ਉਹ ਦਿਖਾ ਰਹੇ ਹਾਂ। ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰੋਗਰਾਮ ਹੈ ਉਹਦੇ ਵਿੱਚ ਵੀ ਉਹਦਾ ਮੈਸੇਜ ਪਾਇਆ ਹੋਇਆ ਹੈ, ਸਾਡੇ ਨਾਲ ਕੀ ਹੋਇਆ। ਕਿਉਂਕਿ ਖਾਲਣਾ ਜੀ ਦੀ ਬੜੀ ਦੇਣ ਹੈ, ਨਹੀਂ ਤਾਂ ਸਾਨੂੰ ਪਤਾ ਹੀ ਨਹੀਂ ਲੱਗਣਾ ਸਾਡੇ ਕਿੰਨੇ ਬੱਚੇ ਸ਼ਹੀਦ ਹੋਏ ਹਨ। ਉਹਨਾਂ ਨੂੰ ਅਣਪਛਾਤਿਆ ਕਹਿ ਕੇ ਹੀ ਸਾੜ ਦਿੱਤਾ ਜਾਂਦਾ ਸੀ, ਨਾ ਕੋਈ ਵੇਰਵਾ ਦਿੱਤਾ ਜਾਂਦਾ ਸੀ। ਉਹ ਟਾਈਮ ਇੰਨਾ ਮਾੜਾ ਟਾਈਮ ਸੀ ਪੰਜਾਬ ਦੇ ਲਈ, ਜੋ ਸੰਤਾਪ ਭੋਗਿਆ ਹੈ ਪੰਜਾਬ ਨੇ। ਮਾਵਾਂ ਦੇ ਜਵਾਨ ਬੱਚੇ, ਛੋਟੇ ਛੋਟੇ ਬੱਚੇ ਸੁਣ ਕੇ ਰੂਹ ਕੰਬ ਜਾਂਦੀ ਹੈ ਜੋ ਉਸ ਸਮੇਂ ਵਾਪਰਿਆ ਹੈ। ਕਿਉਂਕਿ ਹੁਣ ਜਿਹੜੀ ਜਨਰੇਸ਼ਨ ਹੈ ਗੈਪ ਬਹੁਤ ਵੱਡਾ ਪੈ ਚੁੱਕਾ ਹੈ, 90 ਤੋਂ ਬਾਅਦ ਦੇਖ ਲਓ 36 ਸਾਲ ਹੋ ਗਏ ਹਨ। ਚਲੋ ਕਿਸੇ ਨੇ ਤਾਂ ਹਿੰਮਤ ਕੀਤੀ ਹੈ ਵੀ ਇਹਨਾਂ ਦੀ ਜ਼ਮੀਰ ਜਗਾਈਏ, ਇਹਨਾਂ ਨੂੰ ਪਤਾ ਲੱਗੇ ਵੀ ਤੁਹਾਡੇ ਨਾਲ ਕੀ ਹੋਇਆ ਹੈ। ਰਹੋ ਵਿਚਾਰ, ਹੁਣ ਆਪ ਜੀ ਨੂੰ ਸਾਡੇ ਗੁਰੂ ਘਰ ਦੇ ਕਥਾ ਵਾਚਕ ਭਾਈ ਦਲਜੀਤ ਸਿੰਘ ਜੀ 8:15 ਤੱਕ ਕਥਾ ਵਿਚਾਰ ਦੇ ਨਾਲ ਜੋੜਨਗੇ। ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਸੋ ਆਓ ਗੁਰਬਾਣੀ ਕਥਾ ਵਿਚਾਰ ਦੇ ਨਾਲ ਜੁੜੀਏ। ਫਤਿਹ ਦਾ ਜਵਾਬ ਫਤਿਹ ਦੇ ਵਿੱਚ ਦਿਓ, ਕੋਈ ਵੀ ਰਸਨਾ ਬਾਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸ੍ਰੀ ਗੁਰ ਸ਼ਬਦ ਕਮਾਈ ਜਿਨ ਜਿਤ ਪੰਚ ਵਿਕਾਰ ਤਿਨ ਸੰਤਨ ਕਾ ਵੰਦਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਾਨਾਨ ਪਾਨ, ਦੀਵਾਨ ਦੇਵ ਉਪਮਾ ਮਹਾਨ, ਐਸੀ ਦੀਨ ਦਿਆਲ ਸਤਿਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਿੱਠੀ ਅਤੇ ਨਿੱਘੀ ਗੋਦ ਵਿੱਚ ਬੈਠ ਕੇ ਜੀਵਨ ਦਾ ਰਸ ਆਨੰਦ ਪ੍ਰਾਪਤ ਕਰ ਹੀ ਸਤਸੰਗੀ ਜਨੋ, ਆਪ ਜੀ ਬਹੁਤ ਵੱਡੇ ਭਾਗਾਂ ਵਾਲੇ ਹੋ। ਨਿਯਮ ਦੇ ਨਾਲ ਦਿਨ ਬੁੱਧਵਾਰ ਆਪ ਜੀ ਨੇ ਸੰਗਤੀ ਰੂਪ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਗੌੜੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਨੇ। ਉਪਰੰਤ ਬੜੀ ਪਿਆਰ ਦੇ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਬੱਚਿਆਂ ਨੇ ਸੋਦਰ ਰਹਿਰਾਜ ਸਾਹਿਬ ਜੀ ਦਾ ਪਾਠ ਆਪ ਗੁਰੂ ਸੰਗਤ ਨੂੰ ਸਰਵਣ ਕਰਵਾਇਆ। ਉਪਰੰਤ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ, ਉਹਨਾਂ ਨੇ ਕੀਰਤਨ ਕੀਤਾ ਅਤੇ ਬੱਚਿਆਂ ਨੇ ਬੜੇ ਪਿਆਰ ਦੇ ਨਾਲ ਗੁਰਬਾਣੀ ਕੀਰਤਨ ਆਪ ਜੀ ਨੂੰ ਸਰਵਣ ਕਰਵਾਇਆ ਹੈ। ਸਤਿਸੰਗਤ ਜੀ, ਅੰਮ੍ਰਿਤ ਵੇਲੇ

ਆਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੀ ਗੁਰਮੁਖ ਉਬਰੀ, ਜਿਨ ਸੱਚ ਨਾਮ ਚਿਤ ਲਾਇਆ, ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ, ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ, ਨਾਨਕ ਨਾਮ ਤਿਨ੍ਹਾਂ ਕੋ ਮਿਲਿਆ, ਜਿਨ ਕਾ ਧੁਰ ਲਿਖ ਪਾਇਆ। ਸਤਿਗੁਰੂ ਜੀ ਨੇ ਨਾਮ ਦੀ ਮਹਿਮਾ ਕਰਦਿਆਂ, ਨਾਮ ਦੀ ਵਡਿਆਈ ਕਰਦਿਆਂ, ਗੁਰਮੁਖਾਂ ਦਾ ਜੀਵਨ ਅਤੇ ਮਨਮੁਖਾਂ ਦਾ ਜਿਹੜਾ ਜੀਵਨ ਹੈ, ਇਸ ਸ਼ਬਦ ਦੇ ਵਿੱਚ ਦਰਸਾਇਆ ਹੈ ਕਿ ਮਾਇਆ ਜਿਹੜੀ ਹੈ, ਇਸ ਦੀ ਮਮਤਾ ਸਤਸੰਗ ਜੀ, ਕੇਵਲ ਮਨੁੱਖ ਨਹੀਂ ਜਿੰਨੇ ਸੰਸਾਰ ਦੇ ਜੀਵ ਨੇ। ਭਗਤ ਕਬੀਰ ਜੀ ਕਹਿੰਦੇ ਨੇ, ਜੀਤੇ ਜੀ ਤੇਤੇ ਡਹਿ ਪਾਈ, ਮਾਇਆ ਐਸੀ ਮੋਹਣੀ ਪਾਈ, ਜੀਤੇ ਜੀ ਤੇਤੇ ਡਹਿ ਪਾਈ। ਸੰਸਾਰ ਦੇ ਵਿੱਚ 84 ਲੱਖ ਜੂਨ ਹੈ, ਇਸ ਸਾਰੀਆਂ ਜੂਨਾਂ ਦੇ ਉੱਪਰ ਇਸ ਮਾਇਆ ਨੇ ਆਪਣਾ ਪ੍ਰਭਾਵ ਪਾਇਆ ਹੋਇਆ ਹੈ। ਆਪਣੀ ਮਮਤਾ ਕਰਕੇ ਸਾਰਿਆਂ ਨੂੰ ਇਸ ਮਾਇਆ ਨੇ ਐਸਾ ਮੋਹਿਆ ਹੋਇਆ, ਆਪਣੀ ਜਾਲ ਦੇ ਵਿੱਚ ਫਸਾਇਆ ਹੋਇਆ ਹੈ।

ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਇਸ ਮਾਇਆ ਦੀ ਬਾਬਤ ਬਚਨ ਕਹੇ ਨੇ, ਮਾਇਆ ਗੁਜਰਾਨ, ਇਸਤਰੀ ਇਮਾਨ ਅਤੇ ਪੁੱਤਰ ਨਿਸ਼ਾਨ। ਮਾਇਆ ਜੀਵਨ ਦੇ ਨਿਰਵਾਹ ਵਾਸਤੇ, ਜੀਵਨ ਦੇ ਗੁਜ਼ਾਰੇ ਵਾਸਤੇ ਜ਼ਰੂਰੀ ਹੈ, ਪਰ ਇਹ ਨਹੀਂ ਕਿ ਸਤਿਗੁਰੂ ਜੀ ਕਹਿੰਦੇ ਤੇਰੇ ਮਨ ਦੇ ਵਿੱਚ ਇਸ ਮਾਇਆ ਦਾ ਐਸਾ ਅਸਰ ਹੋ ਜਾਵੇ ਤੇਰੇ ਮਨ ਦੇ ਉੱਪਰ, ਤੇਰੇ ਮਨ ਦੇ ਵਿੱਚ ਇਹ ਜਿਹੜੀ ਮਾਇਆ ਇੰਨੀ ਵੱਸ ਜਾਵੇ ਕਿ ਤੈਨੂੰ ਮਾਇਆ ਹਰ ਵੇਲੇ ਹੀ ਚੇਤੇ ਆਵੇ। ਜਿਨ੍ਹਾਂ ਦੇ ਉੱਪਰ ਇਹ ਮਾਇਆ ਆਪਣਾ ਪ੍ਰਭਾਵ ਪਾ ਲੈਂਦੀ ਹੈ, ਜਿਨ੍ਹਾਂ ਦੇ ਜੀਵਨ 'ਤੇ, ਜਿਨ੍ਹਾਂ ਦੇ ਮਨ 'ਤੇ ਇਸ ਮਾਇਆ ਦਾ ਅਸਰ ਹੋ ਜਾਂਦਾ, ਸਤਿਗੁਰੂ ਜੀ ਗੁਰਬਾਣੀ ਵਿੱਚ ਵਚਨ ਕਰਦੇ ਕਿ ਮਾਇਆ ਮਨ ਹੋਣਾ ਵੀ ਸਰੈ ਮੰਗੈ ਦਮਾ ਦਮ ਸੋ ਪ੍ਰਭ ਚੇਤਨ ਆਵੈ ਨਾਨਕ ਨਹੀਂ ਕਰਾਮ। ਜਿਨ੍ਹਾਂ ਦੇ ਜੀਵਨ 'ਤੇ ਜਾਂ ਮਨ 'ਤੇ ਇਹ ਮਾਇਆ ਆਪਣਾ ਪ੍ਰਭਾਵ ਪਾ ਲੈਂਦੀ, ਜਿਨ੍ਹਾਂ ਨੂੰ ਇਹ ਮਾਇਆ ਖਾ ਲੈਂਦੀ ਹੈ, ਜਿਨ੍ਹਾਂ ਨੂੰ ਆਪਣੇ ਅਧੀਨ ਕਰ ਲੈਂਦੀ ਹੈ, ਵਸ ਦੇ ਵਿੱਚ ਕਰ ਲੈਂਦੀ ਹੈ, ਇਹ ਮਾਇਆ ਫਿਰ ਉਹਨਾਂ ਨੂੰ ਕਦੇ ਭੁੱਲਦੀ ਨਹੀਂ। ਉਹਨਾਂ ਦੇ ਮਨ ਦੇ ਵਿੱਚ ਐਸਾ ਆਪਣਾ ਨਿਵਾਸ ਕਰ ਲੈਂਦੀ ਕਿ ਉਹ ਹਰ ਦਮ ਦੇ ਨਾਲ ਮਾਇਆ ਨੂੰ ਹੀ ਚੇਤੇ ਕਰਦੇ। ਮਾਇਆ ਮਨ ਉਹਨਾਂ ਵੀ ਸਰੈ ਮੰਗ

ਬਤੀਤ ਕਰ ਦਿੰਦੀ ਹੈ। ਐਸਾ ਉਹਨਾਂ ਦੇ ਜੀਵਨ 'ਤੇ ਮਨ 'ਤੇ ਮਾਇਆ ਦਾ ਅਸਰ ਪੈਂਦਾ ਹੈ ਕਿ ਸੋ ਪ੍ਰਭ ਚੇਤਨ ਆਵਈ, ਉਹ ਪਰਮਾਤਮਾ ਜਿਸ ਦੀ ਪ੍ਰਾਪਤੀ ਵਾਸਤੇ ਇਹ ਜੀਵਨ ਮਿਲਿਆ ਹੈ, ਇਸ ਸੰਸਾਰ ਦੇ ਵਿੱਚ ਅਸੀਂ ਆਏ ਹਾਂ, ਉਹ ਪਰਮਾਤਮਾ ਅਤੇ ਉਸ ਪਰਮਾਤਮਾ ਦਾ ਨਾਮ ਕਦੇ ਚੇਤੇ ਨਹੀਂ ਆਉਂਦਾ, ਉਹਨੂੰ ਇਹ ਫਿਰ ਜੀਵ ਚੇਤੇ ਨਹੀਂ ਕਰਦਾ। ਸੋ ਪ੍ਰਭ ਚੇਤਨ ਆਵਈ ਨਾਨਕ ਨਹੀਂ ਕਰਮ। ਸਤਿਗੁਰੂ ਜੀ ਕਹਿੰਦੇ ਜੇ ਉਹ ਸਾਨੂੰ ਪਰਮਾਤਮਾ ਚੇਤੇ ਨਹੀਂ ਆਵੇਗਾ ਤਾਂ ਅਸੀਂ ਉਹਦੀ ਬਖਸ਼ਿਸ਼ ਦੇ ਪਾਤਰ ਨਹੀਂ ਬਣ ਸਕਦੇ। ਉਸ ਦੇ ਬਖਸ਼ਿਸ਼ ਦੇ ਪਾਤਰ ਬਣਨ ਵਾਸਤੇ ਸਾਨੂੰ ਪਰਮਾਤਮਾ ਨੂੰ ਵੀ ਚੇਤੇ ਕਰਨਾ ਪਵੇਗਾ ਅਤੇ ਉਹਦਾ ਜੋ ਨਾਮ ਹੈ ਉਸਦਾ ਵੀ ਚਿੰਤਨ ਕਰਨਾ ਪਵੇਗਾ, ਕਿਉਂਕਿ ਨਾਮ ਹੀ ਜਿਹੜਾ ਹੈ ਨਾ ਉਹ ਸਾਨੂੰ ਨਾਮੀ ਤੱਕ ਲਿਜਾ ਸਕਦਾ ਹੈ। ਕਿਸੇ ਨੂੰ ਚੇਤੇ ਕਰਨਾ ਹੋਵੇ ਤੁਸੀਂ ਕਿਸੇ ਦਾ ਨਾਮ ਨਹੀਂ ਨਾ ਲਓਗੇ। ਮੇਰੇ ਕੋਲੋਂ ਪੁੱਛੋਗੇ ਅਸੀਂ ਫਲਾਨੇ ਬੰਦੇ ਨੂੰ ਮਿਲਣਾ, ਜਾਂ ਮੈਂ ਤੁਹਾਡੇ ਕੋਲੋਂ ਪੁੱਛਾਂ ਕਿ ਮੈਂ ਫਲਾਨੇ ਬੰਦੇ ਨੂੰ ਮਿਲਣਾ, ਉਹਦਾ ਨਾਂ ਲਵਾਂ ਨਾ, ਕਿ ਉਹਦਾ ਨਾਂ ਆਇਆ ਹੈ ਅਤੇ ਆਪਾਂ ਕਦੇ ਵੀ ਉਸ ਬੰਦੇ ਨੂੰ ਨਹੀਂ ਮਿਲ ਸਕਦੇ, ਉਹਦੇ ਨਾਲ ਸਾਡਾ ਮਿਲਾਪ ਨਹੀਂ ਹੋ ਸਕਦਾ। ਇਸ ਕਰਕੇ ਪਰਮਾਤਮਾ ਨੂੰ ਮਿਲਣ ਵਾਸਤੇ ਪਰਮਾਤਮਾ ਦਾ ਜੋ ਨਾਮ ਹੈ ਉਹ ਸਾਨੂੰ ਜ਼ਰੂਰੀ ਜਪਣਾ ਪਵੇਗਾ। ਨਾਮ ਹੀ ਸਾਨੂੰ ਪਰਮਾਤਮਾ ਤੱਕ ਲਿਜਾ ਸਕਦਾ, ਪਹੁੰਚਾ ਸਕਦਾ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਇਹ ਬਖਸ਼ਿਸ਼ ਕਰਦੇ ਨੇ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ। ਸੰਸਾਰ ਦੇ ਜੀਵਨ ਨੂੰ ਮਾਇਆ ਨੇ ਆਪਣੀ ਮਮਤਾ ਦੇ ਵਿੱਚ ਫਸਾ ਕੇ ਐਸਾ ਮੋਹਿਆ ਹੈ।

ਕੋਈ ਐਸੀ ਚੀਜ਼ ਹੁੰਦੀ ਹੈ ਜਿਹੜੀ ਅਸੀਂ ਦੰਦਾਂ ਤੋਂ ਬਗੈਰ ਖਾਈਏ ਤਾਂ ਉਹ ਮਹਿਸੂਸ ਨਹੀਂ ਆਪਾਂ ਨੂੰ ਹੁੰਦੀ, ਖੰਡ ਦੀ ਖਡੌਣੇ ਜਾਂ ਹੋਰ ਐਸੀਆਂ ਕਈ ਚੀਜ਼ਾਂ ਨੇ ਜਿਹੜੀਆਂ ਦੰਦਾਂ ਦੀ ਵਰਤੋਂ ਕਰਨ ਤੋਂ ਬਗੈਰ ਆਪਾਂ ਖਾਈਏ ਤਾਂ ਉਹ ਖਾਧੀ ਹੋਈ ਚੀਜ਼ ਮਹਿਸੂਸ ਨਹੀਂ ਹੁੰਦੀ ਵੀ ਅਸੀਂ ਕੋਈ ਚੀਜ਼ ਖਾਧੀ ਹੈ ਜਾਂ ਖਾ ਰਹੇ ਹਾਂ। ਇਸੇ ਤਰ੍ਹਾਂ ਇਹ ਮਾਇਆ ਮਨੁੱਖ ਦੇ ਜੀਵਨ ਦੇ ਉੱਪਰ ਜਦੋਂ ਪ੍ਰਭਾਵ ਪਾ ਲੈਂਦੀ ਹੈ, ਮਨੁੱਖ ਨੂੰ ਮਹਿਸੂਸ ਨਹੀਂ ਹੋਣ ਦਿੰਦੀ, ਮਨੁੱਖ ਨੂੰ ਪਤਾ ਹੀ ਨਹੀਂ ਲੱਗਦਾ

ਐਸਾ ਇਸ ਦੀ ਮਮਤਾ ਦੇ ਵਿੱਚ ਫਸ ਜਾਂਦਾ ਹੈ ਕਿ ਉਹ ਮਾਇਆ ਇਹਦੀ ਚੇਤ ਦੇ ਵਿੱਚ ਵਸ ਜਾਂਦੀ ਹੈ, ਇਹਦੇ ਚੇਤੇ ਦੇ ਵਿੱਚ ਵਸ ਜਾਂਦੀ ਹੈ, ਫਿਰ ਇਹਨੂੰ ਭੁੱਲਦੀ ਨਹੀਂ। ਮਾਇਆ ਨਹੀਂ ਭੁੱਲਦੀ, ਪਰਮਾਤਮਾ ਭੁੱਲ ਜਾਂਦਾ ਹੈ, ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ। ਅਤੇ ਜਦੋਂ ਇਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ, ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ, ਅਤੇ ਫਿਰ ਇਹ ਮਨੁੱਖ ਆਪਣੀਆਂ ਮਨਾਈਆਂ ਕਰਦਾ ਹੈ, ਮਨ ਦੇ ਪਿੱਛੇ ਲੱਗ ਕੇ ਆਪਣੇ ਜੀਵਨ ਦੇ ਵਿੱਚ ਵਿਚਰਦਾ। ਜਿਵੇਂ ਇਹਦਾ ਮਨ ਕਹਿੰਦਾ ਹੈ ਨਾ, ਉਸੇ ਤਰ੍ਹਾਂ ਫਿਰ ਇਹ ਆਪਣੇ ਜੀਵਨ ਵਿੱਚ ਕਰਮ ਕਰਦਾ ਹੈ। ਅਤੇ ਜਿਹੜਾ ਮਨੁੱਖ ਮਨ ਦੇ ਪਿੱਛੇ ਲੱਗ ਕੇ ਆਪਣੇ ਜੀਵਨ ਦੇ ਵਿੱਚ ਕਰਮ ਕਰਦਾ ਹੈ, ਉਹਨੂੰ ਗੁਰੂ ਅਮਰਦਾਸ ਮਹਾਰਾਜ ਜੀ ਮਨਮੁੱਖ ਕਹਿੰਦੇ ਨੇ, ਉਹਨੂੰ ਮਨਮੁੱਖ ਕਿਹਾ ਜਾਂਦਾ ਹੈ। ਉਸ ਮਨੁੱਖ ਨੂੰ ਫਿਰ ਮਾਇਆ ਖਾ ਜਾਂਦੀ ਹੈ, ਉਹਦੇ ਜੀਵਨ ਨੂੰ ਖਤਮ ਕਰ ਦਿੰਦੀ ਹੈ। ਮਨਮੁੱਖ ਖਾਦੇ ਗੁਰਮੁੱਖ ਉਭਰੇ, ਮਨਮੁੱਖਾਂ ਦਾ ਜਿਹੜਾ ਜੀਵਨ ਹੈ ਉਹ ਤਾਂ ਬਿਲਕੁਲ ਹੀ ਫਿਰ ਮਾਇਆ ਖਤਮ ਕਰ ਦਿੰਦੀ ਹੈ, ਉਹਨਾਂ ਨੂੰ ਖਾ ਜਾਂਦੀ ਹੈ, ਉਹਨਾਂ ਨੂੰ ਪਰਮਾਤਮਾ ਭੁਲਾ ਦਿੰਦੀ ਹੈ। ਪਰ ਵਜੇ ਕਿਹੜੇ ਨੇ? ਜਿਹੜੇ ਗੁਰੂ ਦੇ ਸਨਮੁੱਖ ਨੇ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆਏ, ਜਿਨ੍ਹਾਂ ਨੇ ਗੁਰੂ ਨੂੰ ਮੁੱਖ ਰੱਖਿਆ ਹੈ। ਗੁਰਮੁੱਖ ਦਾ ਅਰਥ ਹੈ ਕਿ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਮੁੱਖ ਗੁਰੂ ਨੂੰ ਰੱਖਿਆ ਜਾਂ ਆਪਣਾ ਮੁੱਖ ਗੁਰੂ ਵੱਲ ਰੱਖਿਆ ਹੈ, ਉਹ ਗੁਰਮੁੱਖ ਹੁੰਦੇ ਹੈ। ਗੁਰੂ ਨੂੰ ਮੁੱਖ ਰੱਖ ਕੇ ਹਰ ਕਰਮ ਆਪਣੇ ਜੀਵਨ ਦੇ ਵਿੱਚ ਕਰਦੇ ਆ। ਗੁਰੂ ਨੂੰ ਪੁੱਛ ਕੇ ਜੋ ਵੀ ਉਹ ਕਰਦੇ ਨੇ ਨਾ, ਉਹ ਗੁਰੂ ਨੂੰ ਪੁੱਛ ਕੇ ਕਰਦੇ ਆ ਕਿ ਮਹਾਰਾਜ ਅਸੀਂ ਆਹ ਕਰਮ ਕਰਨਾ ਕਰ ਲਈਏ, ਆਪ ਜੀ ਦੀ ਆਗਿਆ ਹੋਵੇ। ਉਹ ਗੁਰੂ ਦੀ ਆਗਿਆ ਲੈ ਕੇ, ਗੁਰੂ ਦਾ ਹੁਕਮ ਲੈ ਕੇ ਆਪਣੇ ਜੀਵਨ ਦੇ ਵਿੱਚ ਕਰਮ ਕਰਦੇ, ਕਿਉਂਕਿ ਉਹ ਅੰਦਰੋਂ ਨਾਮ ਦੇ ਨਾਲ ਜੁੜੇ ਨੇ। ਅੰਦਰੋਂ ਨਾਮ ਕਰਕੇ ਪਰਮਾਤਮਾ ਦੇ ਨਾਲ ਉਹਨਾਂ ਦੀ ਸਾਂਝ ਬਣ ਗਈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗੁਰੂ ਦੇ ਪਿਆਰੇ ਜਿਹੜੇ ਗੁਰਮੁਖ ਨੇ ਉਹ ਕੇਵਲ ਇਸ ਮਾਇਆ ਦੇ ਪ੍ਰਭਾਵ ਤੋਂ ਬਚੇ ਨੇ, ਬਾਕੀ ਸਾਰੇ ਜਿਹੜੇ ਸੰਸਾਰ ਦੇ ਜੀਵ ਨੇ ਉਹਨਾਂ 'ਤੇ ਇਸ ਮਾਇਆ ਨੇ ਪ੍ਰਭਾਵ ਪਾਇਆ ਹੈ। ਮਨਮੁੱਖਾਂ ਦੇ ਗੁਰਮੁਖ ਉਭਰੇ ਜਿਹਨੇ ਸੱਚ ਨਾਮ ਚੇਤ ਲਾਇਆ, ਜਿਨ੍ਹਾਂ ਨੇ ਆਪਣਾ ਚੇਤ ਪਰਮਾਤਮਾ ਦੇ ਸੱਚੇ ਨਾਮ ਦੇ ਨਾਲ ਲਾਇਆ, ਜਿਹੜੇ ਹਿਰਦੇ ਪਰਮਾਤਮਾ ਦੇ ਨਾਲ ਜੁੜ ਗਏ ਸਤ ਸੰਗਤ ਜੀ, ਉਹ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਗਏ, ਇਸ ਮਾਇਆ ਦੇ ਜਾਲ ਤੋਂ ਉਹ ਬਾਹਰ ਨਿਕਲ ਆਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਫਿਰ ਜਿਹੜੇ ਗੁਰਮੁਖ ਨੇ ਜਿਹੜੇ ਬਚ ਗਏ ਨਾ, ਉਹਨਾਂ ਨੇ ਸੰਸਾਰ ਬਾਰੇ ਜਦੋਂ ਦੇਖਿਆ, ਸੰਸਾਰ ਦੇ ਜੀਵਾਂ ਵੱਲ ਦੇਖਿਆ ਕਿ ਬਿਨ ਨਾਵੈ ਜਗ ਕਮਲਾ, ਫਿਰ ਗੁਰਮੁਖ ਨਜ਼ਰੀ ਆਇਆ। ਗੁਰਮੁਖ ਨੂੰ ਇਹ ਪ੍ਰਤੱਖ ਗੁਰੂ ਦੀ ਕਿਰਪਾ ਦੇ ਨਾਲ ਫਿਰ ਨਜ਼ਰ ਆਇਆ ਕਿ ਨਾਮ ਤੋਂ ਬਗੈਰ ਬਿਨ ਨਾਵੈ ਜਿਹੜੇ ਸੰਸਾਰ ਦੇ ਜੀਵ ਨੇ ਨਾ, ਮਾਇਆ ਦੀ ਦੌੜ ਵਿੱਚ ਕਮਲੇ ਹੋਏ ਫਿਰਦੇ ਹੈ। ਮਾਇਆ ਨੇ ਇਹਨਾਂ ਜੀਵਾਂ ਨੂੰ ਕਮਲਿਆਂ ਕਰ ਦਿੱਤਾ ਹੈ, ਜਿਵੇਂ ਪਾਗਲ ਮਨੁੱਖ ਹੁੰਦਾ ਹੈ ਨਾ, ਇਸ ਤਰ੍ਹਾਂ ਮਾਇਆ ਕਰਕੇ ਮਨੁੱਖ ਦਿਨ ਰਾਤ ਭਟਕਦਾ ਰਹਿੰਦਾ ਹੈ, ਕਦੇ ਆਰਾਮ ਨਹੀਂ ਕਰਦਾ, ਇਹਨੂੰ ਸ਼ਾਂਤੀ ਨਹੀਂ ਆਉਂਦੀ, ਹਰ ਵੇਲੇ ਮਾਇਆ ਦੀ ਪ੍ਰਾਪਤੀ ਵਾਸਤੇ ਇੱਧਰ ਉੱਧਰ ਦੌੜਦਾ ਰਹਿੰਦਾ ਹੈ। ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਹੈ, ਧੰਦਾ ਕਰਦੇ ਹਾਂ ਨਿਹਫਲ ਜਨਮ ਗਵਾਇਆ। ਮਨੁੱਖ ਫਿਰ ਆਪਣਾ ਜਿਹੜਾ ਇਹ ਮਨੁੱਖਾ ਜੀਵਨ ਹੈ ਜੋ ਬੜਾ ਦੁਰਲੱਭ ਹੈ, ਇਹਨੂੰ ਮਾਇਆ ਦੇ ਧੰਦਿਆਂ ਨੂੰ ਕਰਦਿਆਂ ਹੋਇਆਂ ਹੀ ਵਿਅਰਥ ਗਵਾ ਲੈਂਦਾ ਹੈ। ਸਤਿਗੁਰੂ ਜੀ ਅੱਗੇ ਰਹਿਮਤ ਕਰਦੇ, ਨਾਨਕ ਨਾਮ ਤਿੰਨਾਂ ਕੋ ਮਿਲਿਆ ਜਿਨ ਕਾ ਤੁਰ ਲਿਖ ਪਾਇਆ। ਸਤਿਗੁਰੂ ਜੀ ਨੇ ਜਿਨ੍ਹਾਂ ਦੀ ਮੱਥੇ 'ਤੇ ਤੁਰੋਂ ਹੀ ਇਹ ਲੇਖ ਲਿਖ ਕੇ ਪਾ ਦਿੱਤਾ ਹੈ, ਉਹਨਾਂ ਨੂੰ ਇਹ ਨਾਮ ਦੀ ਦਾਤ ਗੁਰੂ ਦੇ ਕੋਲੋਂ ਪ੍ਰਾਪਤ ਹੁੰਦੀ ਹੈ। ਇਸ ਕਰਕੇ ਆਪ ਜੀ ਬੜੇ ਭਾਗੀ ਹੋ, ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਦੀ ਬਾਣੀ ਆਪ ਜੀ ਨੇ ਪੜ੍ਹੀ ਹੈ, ਸੁਣੀ ਹੈ, ਨਾਮ ਜਪਿਆ। ਸਤਿਗੁਰੂ ਜੀ ਕਿਰਪਾ ਕਰਨ, ਆਪ ਜੀ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਸੁਆਓ ਗੁਰੂ ਕੇ ਇਤਿਹਾਸ ਦੇ ਨਾਲ ਜੁੜੀਏ। ਲੜੀਵਾਰ ਕਥਾ ਦੇ ਵਿੱਚ ਆਪ ਜੀ ਨੇ ਕੱਲ੍ਹ ਦੇ ਦੀਵਾਨ ਵਿੱਚ ਇਹ ਪ੍ਰਸੰਗ ਸਰਵਣ ਕੀਤਾ ਸੀ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਦਸ਼ਾਹ ਜਹਾਂਗੀਰ ਦੇ ਨਾਲ ਆਗਰੇ ਪਹੁੰਚੇ ਨੇ, ਉੱਥੇ ਸਤਿਗੁਰੂ ਜੀ ਸਿੱਖ ਸੰਗਤਾਂ ਨੂੰ ਦਰਸ਼ਨ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਨੇ। ਇੱਕ ਗਰੀਬ ਸਿੱਖ ਤਾਂ ਬੜੇ ਲੰਮੇ ਸਮੇਂ ਤੋਂ ਸਤਿਗੁਰੂ ਜੀ ਨੂੰ ਯਾਦ ਕਰ ਰਿਹਾ ਸੀ, ਦਰਸ਼ਨਾਂ ਦੀ ਤਾਂਘ ਕਰਕੇ ਉਹ ਸਤਿਗੁਰੂ ਜੀ ਨੂੰ ਯਾਦ ਕਰਦਾ ਸੀ, ਗਰੀਬੀ ਸੀ, ਉਹਦੇ ਕੋਲ ਸਮਾਂ ਵੀ ਨਹੀਂ ਸੀ, ਇੰਨੀ ਮਾਇਆ ਵੀ ਨਹੀਂ ਸੀ ਕਿ ਉਹ ਸਤਿਗੁਰੂ ਜੀ ਦੇ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਕੇ ਦਰਸ਼ਨ ਕਰ ਸਕੇ। ਪਿਆਰ ਦੇ ਨਾਲ ਉਹ ਸਤਿਗੁਰੂ ਜੀ ਨੂੰ ਯਾਦ ਕਰਦਾ ਸੀ, ਉਹਨੂੰ ਦਰਸ਼ਨ ਦੇਣ ਵਾਸਤੇ
ਸਤਿਗੁਰੂ ਜੀ ਇਸ ਇਲਾਕੇ ਵਿੱਚ ਗਏ, ਜਦੋਂ ਉਹਨੂੰ ਪਤਾ ਲੱਗਿਆ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੇ ਆਏ ਹੈ, ਉਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਗਰੇ ਦੇ ਵਿੱਚ ਜਿੱਥੇ ਸਤਿਗੁਰੂ ਜੀ ਨੇ ਟਿਕਾਣਾ ਕੀਤਾ ਉਸ ਜਗ੍ਹਾ 'ਤੇ ਪੁੱਛ ਕੇ ਗਿਆ ਹੈ। ਜਦੋਂ ਪਹਿਲਾਂ ਪੁੱਛਿਆ ਨਾ ਕਿ ਮੈਂ ਸੱਚੇ ਪਾਤਸ਼ਾਹ ਜੀ ਨੂੰ ਮਿਲਣਾ, ਉਹਨਾਂ ਦੇ ਦਰਸ਼ਨ ਕਰਨੇ ਹੈ, ਅਤੇ ਜਿਹੜੇ ਜਹਾਂਗੀਰ ਬਾਦਸ਼ਾਹ ਦੇ ਸਿਪਾਹੀ ਸਨ ਉਹ ਭੁਲੇਖਾ ਖਾ ਗਏ ਕਿ ਸ਼ਾਇਦ ਬਾਦਸ਼ਾਹ ਜਹਾਂਗੀਰ ਨੂੰ ਇਸ ਸਿੱਖ ਨੇ ਮਿਲਣਾ ਹੈ, ਅਤੇ ਉਹਨਾਂ ਨੇ ਇਸ਼ਾਰਾ ਕੀਤਾ ਕਿ ਉਹ ਸਾਹਮਣੇ ਸੱਚੇ ਪਾਤਸ਼ਾਹ ਬੈਠਾ ਹੈ ਅਤੇ ਤੂੰ ਉਹਨਾਂ ਨੂੰ ਜਾ ਕੇ ਮਿਲ ਲੈ। ਉੱਥੇ ਜਾ ਕੇ ਜਦੋਂ ਸਿਪਾਹੀਆਂ ਨੂੰ ਪੁੱਛਿਆ ਸੱਚੇ ਪਾਤਸ਼ਾਹ ਨੂੰ ਮਿਲਣਾ, ਇਹ ਗੱਲ ਸੁਣ ਕੇ ਬਾਦਸ਼ਾਹ ਜਹਾਂਗੀਰ ਨੇ ਸਿਪਾਹੀਆਂ ਨੂੰ ਇਸ਼ਾਰਾ ਕੀਤਾ ਕਿ ਇਹਨੂੰ ਅੱਗੇ ਆਉਣ ਦਿਓ। ਬਾਦਸ਼ਾਹ ਦੀ ਗੱਲ ਸੁਣ ਕੇ ਇਸ਼ਾਰਾ ਸਮਝ ਕਰਕੇ ਸਿਪਾਹੀਆਂ ਨੇ ਉਸ ਗਰੀਬ ਸਿੱਖ ਨੂੰ ਰੋਕਿਆ ਨਹੀਂ। ਜਦੋਂ ਇਹ ਕਾਹੀ ਸਿੱਖ ਸਤਸੰਗਤ ਜੀ ਬਾਦਸ਼ਾਹ ਦੇ ਕੋਲ ਪਹੁੰਚਿਆ, ਜਾ ਕੇ ਨਮਸਕਾਰ ਕੀਤੀ, ਟਕਾ ਰੱਖਿਆ, ਅਤੇ ਜਿਵੇਂ ਆਪਾਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਨਾ, ਇਸ ਤਰ੍ਹਾਂ ਬੜੇ ਪਿਆਰ ਸਤਿਕਾਰ ਦੇ ਨਾਲ ਦੋਵੇਂ ਹੱਥ ਜੋੜ ਕੇ ਬਾਦਸ਼ਾਹ ਜਹਾਂਗੀਰ ਦੇ ਅੱਗੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰਿਓ, ਮੇਰੀ ਪਰਲੋਕ ਦੇ ਵਿੱਚ ਰੱਖਿਆ ਕਰਿਓ, ਮੈਨੂੰ ਜਮਾਂ ਦੀ ਮਾਰ ਤੋਂ ਬਚਾ ਲਿਓ, ਆਪ ਜੀ ਮੇਰਾ ਲੋਕ ਅਤੇ ਪਰਲੋਕ ਸੁਹੇਲਾ ਕਰ ਦੇਵੋ। ਜਦੋਂ ਇਹ ਅਰਦਾਸ ਕੀਤੀ ਨਾ ਤਾਂ ਬਾਦਸ਼ਾਹ ਜਹਾਂਗੀਰ ਸਮਝ ਗਿਆ ਕਿ ਇਹ ਗੁਰੂ ਕਾ ਸਿੱਖ ਹੈ, ਗੁਰੂ ਦੇ ਭੁਲੇਖੇ ਮੇਰੇ ਕੋਲ ਆਇਆ ਹੈ, ਮੇਰੇ ਕੋਲ ਇਹ ਅਰਦਾਸ ਕਰ ਰਿਹਾ ਹੈ। ਅਤੇ ਬਾਦਸ਼ਾਹ ਨੇ ਕਿਹਾ ਸਿੱਖਾ, ਜਿਹੜੀ ਗੱਲ ਤੂੰ ਪਰਲੋਕ ਦੀ ਕਰਦਾ ਹੈ ਨਾ, ਉੱਥੇ ਮੇਰਾ ਕੋਈ ਵੱਸ ਨਹੀਂ ਚੱਲਦਾ, ਉੱਥੇ ਕੋਈ ਮੇਰੀ ਪਹੁੰਚ ਨਹੀਂ। ਇਸ ਸੰਸਾਰ ਦੇ ਵਿੱਚ ਜਿੱਥੇ ਵੀ ਤੈਨੂੰ ਮੇਰੀ ਮਦਦ ਦੀ ਲੋੜ ਹੈ ਉੱਥੇ ਮੈਂ ਤੇਰੀ ਸਹਾਇਤਾ ਕਰ ਸਕਦਾ, ਇਸ ਸੰਸਾਰ ਵਿੱਚ ਜਿਹੜੀ ਚੀਜ਼ ਤੈਨੂੰ ਚਾਹੀਦੀ ਹੈ, ਜਿਹੜਾ ਸੁੱਖ ਚਾਹੀਦਾ ਹੈ, ਉਹ ਮੈਂ ਤੈਨੂੰ ਦੇ ਸਕਦਾ ਹੈ, ਪਰਲੋਕ ਦੀ ਜਿਹੜੀ ਤੂੰ ਗੱਲ ਕਰਦਾ ਹੈ, ਪਰਲੋਕ ਦੇ ਵਿੱਚ ਤੇਰੀ ਸਹਾਇਤਾ ਕੇਵਲ ਅਤੇ ਕੇਵਲ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਰ ਸਕਦੇ ਹੈ, ਉਹ ਉੱਥੇ ਤੈਨੂੰ ਜਮਾਂ ਦੀ ਮਾਰ ਤੋਂ ਬਚਾ ਸਕਦੇ ਹੈ, ਮੈਂ ਜਮਾਂ ਤੋਂ ਨਹੀਂ ਤੈਨੂੰ ਛੁਡਾ ਸਕਦਾ। ਇਹ ਗੱਲ ਸੁਣ ਕੇ ਉਸ ਸਿੱਖ ਨੇ ਬੇਖੌਫ ਬੇਝਿਜਕ ਜਿਹੜਾ ਟਕਾ ਉਹਦੇ ਅੱਗੇ ਮੱਥਾ ਟੇਕਿਆ ਸੀ ਨਾ, ਰੱਖ ਕੇ ਮੱਥਾ ਟੇਕਿਆ ਸੀ ਸਤਸੰਗਤ ਜੀ, ਉਹ ਟਕਾ ਚੁੱਕਿਆ ਹੈ ਕਿ ਉਸ ਪਾਸੇ ਨੂੰ ਆਇਆ ਹੈ ਜਿੱਧਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਰਾਮ ਫਰਮਾ ਰਹੇ ਨੇ। ਉੱਥੇ ਆਣ ਕੇ ਸਿੱਖਾਂ ਨੂੰ ਪੁੱਛਿਆ ਕਿ ਮੈਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨੇ। ਸਿੱਖਾਂ ਕਿਹਾ ਕਿ ਸਾਹਮਣੇ ਸਤਿਗੁਰੂ ਜੀ ਬਿਰਾਜਮਾਨ ਨੇ। ਬੜੇ ਪਿਆਰ ਨਾਲ ਇਹ ਸਿੱਖ ਸਤਿਗੁਰੂ ਜੀ ਦੇ ਕੋਲ ਗਿਆ, ਨਮਸਕਾਰ ਕੀਤੀ, ਪ੍ਰੇਮ ਭੇਟਾ ਗੁਰੂ ਕੇ ਚਰਨਾਂ ਵਿੱਚ ਅਰਪਣ ਕੀਤੀ ਅਤੇ ਸਤਿਗੁਰੂ ਜੀ ਦੇ ਅੱਗੇ ਇਹ ਅਰਦਾਸ ਕੀਤੀ, ਮਹਾਰਾਜ ਕਿਰਪਾ ਕਰਿਓ, ਮੇਰਾ ਲੋਕ ਪਰਲੋਕ ਸਵਾਰ ਦਿਓ, ਮੈਨੂੰ ਜਮਾਂ ਦੀ ਮਾਰ ਤੂੰ ਬਚਾ ਲਵੋ। ਅਤੇ ਫਿਰ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਗੁਰੂ ਕੇ ਸਿੱਖਾ, ਜੇ ਤੂੰ ਆਪਣੀ ਕਲਿਆਣ ਚਾਹੁੰਦਾ ਹੈ, ਆਪਣਾ ਭਲਾ ਚਾਹੁੰਦਾ ਹੈ, ਤਾਂ ਪਹਿਲੀ ਗੱਲ ਤੂੰ ਨਾਮ ਜਪਿਆ ਕਰ, ਅਤੇ ਦੂਸਰੀ ਧਰਮ ਦੀ ਕਿਰਤ ਕਰਨੀ ਹੈ, ਹੱਕ ਸੱਚ ਦੀ ਕਮਾਈ ਕਰਨੀ ਹੈ, ਵੰਡ ਕੇ ਛਕਣਾ ਹੈ। ਜੇ ਤੂੰ ਇਹ ਦੋਵੇਂ ਕਰਮ ਕਰੇਗਾ ਨਾ, ਇਹਦੇ ਨਾਲ ਤੇਰਾ ਲੋਕ ਵੀ ਅਤੇ ਪਰਲੋਕ ਵੀ ਸਵਾਰਿਆ ਜਾਵੇਗਾ। ਗੁਰੂ ਕੋਲੋਂ ਇਹ ਉਪਦੇਸ਼ ਲੈ ਕੇ ਸਤਸੰਗ ਜੀ ਗਰੀਬ ਸਿੱਖ ਆਪਣੇ ਘਰ ਨੂੰ ਗਿਆ, ਆਪਣਾ ਲੋਕ ਪਰਲੋਕ ਇਸ ਤਰ੍ਹਾਂ ਗੁਰੂ ਦੀ ਕਿਰਪਾ ਦੇ ਨਾਲ ਇਸ ਸਿੱਖ ਨੇ ਸਵਾਰਿਆ। ਇਸ ਤੋਂ ਬਾਅਦ ਇੱਥੇ ਇੱਕ ਸਿੱਖ ਦੀ ਧੀ ਜਿਸ ਦਾ ਵਿਆਹ ਜਿਹੜੇ ਸਿੱਖੀ ਦੇ ਨਾਲ ਸੰਬੰਧਿਤ ਨਹੀਂ ਉਸ ਪਰਿਵਾਰ ਦੇ ਵਿੱਚ ਹੋਇਆ, ਪਰ ਇਸ ਧੀ ਦਾ ਇਸ ਬੱਚੀ ਦਾ ਬੜਾ ਗੁਰੂ ਨਾਲ ਪਿਆਰ ਹੈ, ਗੁਰੂ ਨੂੰ ਨੇਮ ਦੇ ਨਾਲ ਪ੍ਰੇਮ ਦੇ ਨਾਲ ਰੋਜ਼ਾਨਾ ਅੰਮ੍ਰਿਤ ਵੇਲੇ ਜਦੋਂ ਇਸ਼ਨਾਨ ਕਰਦੀ ਹੈ, ਯਾਦ ਕਰਦੀ ਹੈ ਕਿ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ, ਲੋਕ ਆਪ ਜੀ ਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ, ਸੱਚਾ ਪਾਤਸ਼ਾਹ ਕਹਿੰਦੇ ਆ, ਜੇ ਆਪ ਜੀ ਸੱਚੇ ਹੋ ਨਾ ਤਾਂ ਮੈਨੂੰ ਗਰੀਬਣੀ ਨੂੰ ਮੇਰੇ ਘਰ ਵਿੱਚ ਆ ਕੇ ਦਰਸ਼ਨ ਦੇਵੋ, ਮੇਰੇ 'ਤੇ ਵੀ ਆਪ ਜੀ ਰਹਿਮਤ ਕਰੋ। ਇੱਕ ਦਿਨ ਜਦੋਂ ਬਾਦਸ਼ਾਹ ਦੇ ਨਾਲ ਸਤਿਗੁਰੂ ਜੀ ਬਾਹਰ ਸ਼ਿਕਾਰ ਖੇਡਣ ਵਾਸਤੇ ਚੱਲੇ, ਅੱਜ ਸਤਿਗੁਰੂ ਜੀ ਨੇ ਘੋੜਾ ਉਸ ਪਾਸੇ ਨੂੰ ਤੋਰਿਆ ਹੈ ਜਿਸ ਪਾਸੇ ਇਸ ਸਿੱਖ ਬੀਬੀ ਦਾ ਘਰ ਹੈ। ਅੰਮ੍ਰਿਤ ਵੇਲੇ ਦਾ ਸਮਾਂ ਹੈ, ਇਸ਼ਨਾਨ ਕਰਦੇ ਫਿਰ ਸਤਿਗੁਰੂ ਜੀ ਨੂੰ ਯਾਦ ਕਰ ਰਹੇ। ਉਸ ਵੇਲੇ ਸਤਿਗੁਰੂ ਜੀ ਨੇ ਆਵਾਜ਼ ਦਿੱਤੀ ਕਿ ਧੀਏ, ਜਿਸ ਗੁਰੂ ਨੂੰ ਤੂੰ ਯਾਦ ਕਰਦੀ ਹੈ ਉਹ ਗੁਰੂ ਤੈਨੂੰ ਮਿਲਣ ਵਾਸਤੇ ਆਇਆ, ਤੈਨੂੰ ਦਰਸ਼ਨ ਦੇਣ ਵਾਸਤੇ ਆਇਆ। ਇਹ ਆਵਾਜ਼ ਸੁਣ ਕੇ ਛੇਤੀ ਦੇ ਨਾਲ ਉਹ ਸਿੱਖ ਬੀਬੀ ਸਤਸੰਗਤ ਜੀ ਗੁਰੂ ਸਾਹਿਬ ਜੀ ਦੇ ਪਾਸ ਆਈ ਹੈ, ਨਮਸਕਾਰ ਕੀਤੀ, ਦਰਸ਼ਨ ਕਰ ਰਹੀ ਬੜੇ ਪਿਆਰ ਦੇ ਨਾਲ।
ਆਪਣੇ ਜਿਹੜੇ ਨੇਤਰਾਂ ਨੇ ਗੁਰੂ ਦੇ ਚਿਹਰੇ 'ਤੇ ਟਿਕਾ ਦਿੱਤੀ, ਨਜ਼ਰ ਗੁਰੂ ਦੇ ਚਿਹਰੇ ਦੇ ਉੱਪਰ ਟਿਕਾ ਦਿੱਤੀ ਹੈ। ਜਿੰਨਾ ਚਿਰ ਮਨ ਨੂੰ ਤ੍ਰਿਪਤੀ ਨਹੀਂ ਹੋਈ, ਮਨ ਨੂੰ ਸੰਤੋਖ ਨਹੀਂ ਆਇਆ ਗੁਰੂ ਕੇ ਦਰਸ਼ਨ ਕਰਕੇ, ਉਹਨਾਂ ਚਿਰ ਇੱਕ ਥਾਂ ਖੜੀ ਹੋ ਕੇ ਬੜੇ ਪਿਆਰ ਦੇ ਨਾਲ ਇਸ ਨੇ ਗੁਰੂ ਦੇ ਦਰਸ਼ਨ ਕੀਤੇ ਅਤੇ ਦਰਸ਼ਨ ਕਰਨ ਤੋਂ ਬਾਅਦ ਫਿਰ ਇਸ ਨੇ ਅਰਦਾਸ ਕੀਤੀ ਕਿ ਮਹਾਰਾਜ ਆਪ ਜੀ ਧੰਨ ਹੋ, ਗਰੀਬ ਨਵਾਜ਼ ਹੋ, ਆਪ ਜੀ ਦਾ ਜਿਹੜਾ ਨਾਮ ਹੈ ਨਾ ਸੱਚਾ ਪਾਤਸ਼ਾਹ ਬਿਲਕੁਲ ਸੱਚ ਹੈ ਮਹਾਰਾਜ, ਆਪ ਜੀ ਨੇ ਕਿਰਪਾ ਕੀਤੀ ਹੈ, ਮੈਨੂੰ ਗਰੀਬਣੀ ਨੂੰ ਆਪਣੇ ਦਰਸ਼ਨ ਦੇ ਕੇ ਆਪ ਜੀ ਨੇ ਨਿਹਾਲ ਕੀਤਾ ਹੈ, ਕਿਰਪਾ ਕਰਿਓ ਮਹਾਰਾਜ, ਇਹ ਪਿਆਰ ਜਿੰਨਾ ਚਿਰ ਜ਼ਿੰਦਗੀ ਹੈ ਜਿੰਨਾ ਚਿਰ ਸਵਾਸ ਨਹੀਂ ਇਸੇ ਤਰ੍ਹਾਂ ਹੀ ਆਪ ਜੀ ਦੇ ਨਾਲ ਨਿਭ ਜਾਵੇ। ਸਤਿਗੁਰੂ ਜੀ ਨੇ ਅਸੀਸ ਦਿੱਤੀ ਕਿ ਧੀਏ ਇਹ ਤੇਰਾ ਨੇਮ, ਇਹ ਪ੍ਰੇਮ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰਹੇਗਾ, ਇਸੇ ਤਰ੍ਹਾਂ ਤੇਰਾ ਪਿਆਰ ਗੁਰੂ ਚਰਨਾਂ ਦੇ ਨਾਲ ਬਣਿਆ ਰਹੇਗਾ। ਅਸੀਸ ਦੇ ਕੇ ਸਤਿਗੁਰੂ ਜੀ ਵਾਪਸ ਆਪਣੀ ਡੇਰੀ ਵਿੱਚ ਆਏ ਨੇ। ਇੱਧਰ ਸਤਿਗੁਰੂ ਜੀ ਨੇ ਡੇਰੀ ਵਿੱਚ ਆ ਕੇ ਆਰਾਮ ਫਰਮਾਇਆ, ਇੱਧਰ ਬਾਦਸ਼ਾਹ ਵੀ ਆਪਣੇ ਮਹਿਲਾਂ ਵਿੱਚ ਗਿਆ ਹੈ। ਇੱਥੇ ਤੱਕ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਥਾ ਸੁਣੀ ਸੀ, ਇਸ ਤੋਂ ਅੱਗੇ ਜਿਵੇਂ ਪ੍ਰਸੰਗ ਆਰੰਭ ਹੋ ਰਹੇ ਨੇ।

ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਹੁਣ ਕਾਫੀ ਸਮਾਂ ਹੋ ਗਿਆ ਹੈ, ਵਿਚਰ ਰਿਹਾ ਹੈ। ਸਤਿਗੁਰੂ ਜੀ ਦੀ ਬਹਾਦਰੀ ਨੂੰ ਵੀ ਵੇਖਿਆ ਹੈ, ਸਤਿਗੁਰੂ ਜੀ ਦੀ ਤੀਰ ਅੰਦਾਜ਼ੀ ਵੇਖੀ ਹੈ, ਸਤਿਗੁਰੂ ਜੀ ਨੇ ਕਿਵੇਂ ਇੱਕ ਭਿਆਨਕ ਸ਼ੇਰ ਜਿਹੜਾ ਹੈ ਉਹਦਾ ਸ਼ਿਕਾਰ ਕੀਤਾ, ਜੰਗਲੀ ਜਿਹੜੇ ਸੂਰ ਨੇ ਉਹਨਾਂ ਦਾ ਕਿਵੇਂ ਸਤਿਗੁਰੂ ਜੀ ਨੇ ਸ਼ਿਕਾਰ ਕੀਤਾ, ਕਿਵੇਂ ਤੀਰ ਚਲਾਉਂਦੇ ਨੇ, ਇਹ ਸਭ ਕੁਝ ਵੇਖਿਆ ਹੈ। ਸਤਿਗੁਰੂ ਜੀ ਦੇ ਨਾਲ ਰਹਿ ਕਰਕੇ ਨਾ ਦਿਨ ਪ੍ਰਤ ਇਖਲਾਕ ਹੁੰਦਾ ਹੈ ਜੀਵਨ, ਕਿਸੇ ਦਾ ਚਰਿੱਤਰ, ਕਿਸੇ ਦੇ ਚਰਿੱਤਰ ਨੂੰ ਵੇਖ ਕਰਕੇ, ਕਿਸੇ ਦੇ ਜੀਵਨ ਨੂੰ ਵੇਖ ਕੇ ਅਸੀਂ ਪ੍ਰਭਾਵਿਤ ਹੁੰਦੇ ਹਾਂ। ਇਸੇ ਤਰ੍ਹਾਂ ਗੁਰੂ ਦਾ ਜਦੋਂ ਇਖਲਾਕ ਬਾਦਸ਼ਾਹ ਜਹਾਂਗੀਰ ਨੇ ਵੇਖਿਆ ਕਿ ਗੁਰੂ ਮਹਾਰਾਜ ਜੀ ਦਾ ਜੀਵਨ ਬੜਾ ਉੱਚਾ ਸੁੱਚਾ ਹੈ, ਬੜੇ ਵੀਰ ਬਹਾਦਰ ਨੇ, ਜੋ ਇਹਨਾਂ ਦੇ ਵਚਨ ਨੇ ਬਿਲਕੁਲ ਸੱਚ ਨੇ, ਹਕੀਕਤ ਹੈ, ਸੱਚਾਈ ਹੈ ਇਹਨਾਂ ਦੇ ਵਚਨਾਂ ਦੇ ਵਿੱਚ। ਇਹ ਨਹੀਂ ਕਿ ਜੋ ਇਹ ਕਹਿੰਦੇ ਹੈ ਉਹ ਹੋਰ ਹੈ ਅਤੇ ਇਹਨਾਂ ਦਾ ਜੀਵਨ ਕੁਝ ਹੋਰ ਹੈ। ਸਾਡੀ ਗੱਲ ਮਨੁੱਖ ਦੀ, ਬੰਦੇ ਦੀ ਗੱਲ ਹੋਰ ਹੁੰਦੀ ਹੈ, ਗੱਲ ਅਸੀਂ ਹੋਰ ਕਰਦੇ, ਪਰ ਸਾਡਾ ਇਖਲਾਕ ਜਿਹੜਾ ਕੁਝ ਹੋਰ ਹੁੰਦਾ, ਬੋਲਦੇ ਅਸੀਂ ਕੁਝ ਸ਼ਬਦ ਹੋਰ ਨੇ ਪਰ ਉਹਨਾਂ ਸ਼ਬਦਾਂ ਦਾ ਪ੍ਰਭਾਵ ਸਾਡੇ ਜੀਵਨ 'ਤੇ ਨਹੀਂ ਹੁੰਦਾ, ਕੇਵਲ ਸਾਡੇ ਕੋਲ ਸ਼ਬਦਾਵਲੀ ਹੁੰਦੀ ਹੈ। ਗੁਰੂ ਕਿਰਪਾ ਕਰੇ, ਜਿਸ ਤਰ੍ਹਾਂ ਦੇ ਸਾਡੇ ਸ਼ਬਦ ਨੇ ਉਦਾਂ ਦਾ ਸਾਡਾ ਜੀਵਨ ਵੀ ਬਣ ਜਾਵੇ, ਅਸੀਂ ਉਦਾਂ ਦੇ ਬਣ ਜਾਈਏ ਅੰਦਰੋਂ ਬਾਹਰੋਂ ਇੱਕੋ ਜਿਹੇ ਰਹੋ ਵਿਚਾਰ। ਬਾਦਸ਼ਾਹ ਨੇ ਜਦੋਂ ਬਹੁਤਾ

0: ਹੋਰ ਜਿਹੜੇ ਇਹਦੇ ਅਹਿਲਕਾਰ ਨੇ ਨਾ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦੇਖਦੇ ਹੈ, ਉਹ ਬੜਾ ਅਦਬ ਸਤਿਕਾਰ ਦਿੰਦੇ ਨੇ ਉਹਨਾਂ ਨੂੰ, ਉਹ ਬੜੇ ਪਿਆਰ ਦੇ ਨਾਲ ਝੁਕ ਝੁਕ ਕਰਕੇ ਉਹਨਾਂ ਨੂੰ ਨਮਸਕਾਰਾਂ ਕਰਦੇ ਹਨ।
1: ਚੰਦੂ ਕੇ ਮੇਲੀ ਦੁਖੇ ਨਿੰਦਕ ਅਪਰ ਵਿਸਾਲ।
0: ਸਤਸੰਗ ਜੀ, ਦੋ ਪੱਖ ਨੇ ਸੰਸਾਰ ਦੇ, ਇੱਕ ਤੁਹਾਨੂੰ ਸਤਿਕਾਰ ਦਿੰਦਾ ਹੈ, ਇੱਕ ਤੁਹਾਡੀ ਨਿੰਦਿਆ ਕਰਦਾ, ਸਤਿਕਾਰ ਦੇਖ ਕੇ ਦੁਖੀ ਵੀ ਹੁੰਦਾ ਹੈ। ਦੋ ਪੱਖ ਨੇ ਸੰਸਾਰ, ਇੱਕ ਤੁਹਾਨੂੰ ਸਤਿਕਾਰ ਦੇਣ ਵਾਲੇ ਨੇ ਅਤੇ ਇੱਕ ਤੁਹਾਡਾ ਸਤਿਕਾਰ ਦੇਖ ਕੇ ਦੁਖੀ ਹੋਣ ਵਾਲੇ ਹੈ, ਤੁਹਾਡੀ ਨਿੰਦਿਆ ਕਰਨ ਵਾਲੇ ਹੈ। ਇਹ ਅੱਜ ਦੀ ਗੱਲ ਨਹੀਂ, ਇਹ ਗੁਰੂ ਕਾਲ ਤੋਂ ਹੀ ਇਹ ਸਮਾਂ ਜਿਹੜਾ ਚੱਲਦਾ ਆ ਰਿਹਾ। ਇਸੇ ਤਰ੍ਹਾਂ ਜਦੋਂ ਚੰਦੂ ਅਤੇ ਇਹਦੇ ਜਿਹੜੇ ਮਲਾਪੀ ਨੇ, ਸੰਗੀ ਸਾਥੀ ਨੇ, ਇਹ ਵੇਖਦੇ ਹੈ

0: ਜਿੰਨੇ ਮਿਲਾਪੀ ਨੇ ਇਹ ਬੜੇ ਦੁਖੀ ਹੋ ਰਹੇ ਹਨ।
1: ਜਥਾ ਚੋਰ ਭਿਖ ਚੰਦ ਕੋ ਜਾਣੇ ਦੁਖਦ ਕਰਾਲ।
0: ਇੱਥੇ ਉਦਾਹਰਣ ਦਿੱਤੀ ਆ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਨੇ ਕਿ ਜਿਹੜਾ ਚੋਰ ਹੈ ਨਾ ਸਾਧ ਸੰਗਤ ਜੀ ਉਹ ਹਮੇਸ਼ਾ ਹੀ ਹਨੇਰਾ ਭਾਲਦਾ ਹੈ, ਕਿਉਂਕਿ ਹਨੇਰੀ ਵਿੱਚ ਉਹਨੂੰ ਚੋਰੀ ਕਰਨੀ ਬੜੀ ਆਸਾਨ ਹੁੰਦੀ ਹੈ। ਚਾਨਣ ਦੇ ਵਿੱਚ ਉਹਨੂੰ ਚੋਰੀ ਕਰਨ ਦਾ ਡਰ ਰਹਿੰਦਾ ਹੈ ਕਿ ਕਿਤੇ ਚਾਨਣ ਦੇ ਵਿੱਚ ਮੈਨੂੰ ਕੋਈ ਵੇਖ ਨਾ ਲਵੇ, ਮੈਂ ਪਕੜਿਆ ਨਾ ਜਾਵਾਂ। ਇਸ ਕਰਕੇ ਹਮੇਸ਼ਾ ਹੀ ਉਹ ਹਨੇਰੇ ਦੀ ਉਡੀਕ ਕਰਦਾ ਹੈ, ਹਨੇਰੇ ਵਿੱਚ ਹੀ ਚੋਰ ਚੋਰੀ ਕਰਦਾ। ਜਿਵੇਂ ਚੋਰ ਨੂੰ ਚੰਦਰਮਾ ਦੀ ਚਾਨਣੀ ਦੇਖ ਕੇ ਦੁੱਖ ਹੁੰਦਾ ਹੈ ਨਾ, ਇਸੇ ਤਰ੍ਹਾਂ ਗੁਰੂ ਦੀ ਵਡਿਆਈ ਦੇਖ ਕੇ, ਗੁਰੂ ਦਾ ਸਤਿਕਾਰ ਦੇਖ ਕੇ ਚੰਦੂ ਅਤੇ ਇਹਦੇ ਜਿਹੜੇ ਸੰਗੀ ਸਾਥੀ ਨੇ ਉਹਨਾਂ ਨੂੰ ਬੜਾ ਦੁੱਖ ਹੋ ਰਿਹਾ ਹੈ।
1: ਚੰਦੂ ਸੁਣੇ ਸਾਹੂ ਕੋ ਮੇਲ।
0: ਜਦੋਂ ਚੰਦੂ ਨੇ ਸੁਣਿਆ ਕਿ

0: ਮੇਰੇ ਬਹੁਤ ਵੱਡੇ ਸ਼ਤਰੂ ਨੇ, ਮੇਰੇ ਪ੍ਰਾਣਾਂ ਨੂੰ ਨਾਸ ਕਰਨ ਵਾਲੇ ਹਨ।
1: ਸਾਹੂ ਸੰਗ ਮਿਲ ਧਨ ਗਨ ਲਹਾ,
0: ਬਾਦਸ਼ਾਹ ਦੇ ਨਾਲ ਮਿਲਾਪ ਕਰਕੇ ਬਹੁਤ

0: ਗੁਰੂ ਜੀ ਨੂੰ ਮਿਲਦਾ ਹੈ, ਜਿਸ ਕਰਕੇ ਆਪਸ ਵਿੱਚ ਇਹਨਾਂ ਦਾ ਬੜਾ ਪਿਆਰ ਅਤੇ ਸਤਿਕਾਰ ਵੱਧ ਰਿਹਾ ਹੈ।
1: ਇਮ ਜੇ ਭਇਓ ਮੋਹੇ ਦੁਖਦਾਈ,
0: ਇਹ ਸੋਚਦਾ ਕਿ ਜੇ ਇਸੇ ਤਰ੍ਹਾਂ ਹੀ ਇਹ ਗੱਲ ਇਹਨਾਂ ਦੀ ਰਹੀ ਨਾ, ਆਪਸ ਵਿੱਚ ਇਸੇ ਤਰ੍ਹਾਂ ਮਿਲਾਪ ਰਿਹਾ, ਪਿਆਰ ਸਤਿਕਾਰ ਰਿਹਾ, ਅਤੇ ਇਹ ਗੱਲ ਮੇਰੇ ਵਾਸਤੇ ਦੁਖਦਾਈ ਹੋਵੇਗੀ, ਇਸ ਗੱਲ ਕਰਕੇ ਮੈਨੂੰ ਆਉਣ ਵਾਲੇ ਜੀਵਨ ਵਿੱਚ

ਤੇ ਫਿਰ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲੋਂ ਵਜ ਨਹੀਂ ਸਕਾਂਗਾ, ਜਿਹੜੀ ਇਹਨਾਂ ਨੇ ਸੁਗੰਧ ਲਈ ਹੈ ਨਾ, ਸਹੁੰ ਖਾਧੀ ਹੈ, ਅਸੀਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਜ਼ਰੂਰ ਲਵਾਂਗੇ, ਜਿਹਨੇ ਸਾਡੇ ਪਿਤਾ ਨੂੰ ਸ਼ਹੀਦ ਕੀਤਾ ਹੈ ਜਾਂ ਜਿਹਨੇ ਸਾਡੇ ਪਿਤਾ ਨੂੰ ਇੰਨੇ ਦੁੱਖ ਦਿੱਤੇ ਨੇ। ਇਹਨੂੰ ਵੀ ਪਤਾ ਹੈ ਕਿ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੇ ਆਏ ਹੈ ਕਿ ਹੁਣ ਮੇਰੀ ਖੈਰ ਨਹੀਂ, ਮੈਂ ਬਚਣਾ ਨਹੀਂ। ਇਸ ਕਰਕੇ ਇਹ ਸੋਚਦਾ ਹੈ ਕਿ ਜੇ ਬਾਦਸ਼ਾਹ ਦੇ ਨਾਲ ਇਹਨਾਂ ਦਾ ਇਸੇ ਤਰ੍ਹਾਂ ਮਿਲਾਪ ਰਿਹਾ, ਪਿਆਰ ਆ, ਤਾਂ ਉਹ ਦਿਨ ਨੇੜੇ ਹੈ, ਉਹ ਦੂਰ ਨਹੀਂ, ਜਿੱਦਣ ਮੈਨੂੰ ਫੜ ਕੇ ਮੇਰੀ ਕੀਤੀ ਦੀ ਸਜ਼ਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੈਨੂੰ ਦੇਣਗੇ।

0: ਵਾਸਤੇ ਬੀਜਿਆ ਸੀ, ਇਹਨਾਂ ਨੂੰ ਦੁੱਖ ਦੇਣ ਵਾਸਤੇ ਜਿਹੜਾ ਯਤਨ ਕੀਤਾ ਸੀ ਉਹ ਤੇ ਕਿਤੇ ਦੂਰ ਦੀ ਗੱਲ ਰਹਿ ਗਈ। ਇਹਨਾਂ ਦਾ ਜੀਵਨ ਕਮਲ ਦੇ ਵਾਂਗ ਖਿੜ ਗਿਆ ਹੈ, ਭਾਵ ਕਿ ਇਹਨਾਂ ਦੇ ਜੀਵਨ ਵਿੱਚ ਦੁੱਖ ਨਹੀਂ ਸੁੱਖ ਆ ਗਏ ਹੈ, ਖੁਸ਼ੀ ਆ ਗਈ, ਖੇੜਾ ਆ ਗਿਆ ਹੈ।
1: ਧੰਨ ਸੁਗੰਧਤਾ ਜਿਸ ਤੇ ਪਾਈ,
0: ਤੇ ਜਿਸ ਕਰਕੇ ਹੁਣ ਬਾਦਸ਼ਾਹ ਦੇ ਨਾਲ ਮਿਣ ਕੇ ਧਨ ਦੀ ਜਾਂ ਸੁਗੰਧਤਾ ਰੂਪੀ ਜਿਹੜਾ ਧਨ ਇਹਨਾਂ ਨੇ ਪ੍ਰਾਪਤ ਕਰ ਲਿਆ ਹੈ।
1: ਜੋ ਬਪ੍ਰੀਤ ਭਈ ਬੁਰਿਆਈ,
0: ਇਹ ਜਿਹੜੀ ਗੱਲ ਕੀਤੀ ਸੀ ਨਾ, ਹਾਂਜੀ ਪੜ੍ਹ,
1: ਜੋ ਬਿਪਰੀ

0: ਗੁਰੂ ਮਹਾਰਾਜ ਜੀ ਨੂੰ ਬਾਦਸ਼ਾਹ ਤੋਂ ਦੂਰ ਕਰਨ ਵਾਸਤੇ ਜਾਂ ਇਹਨਾਂ ਨੂੰ ਦੁੱਖ ਦੇਣ ਵਾਸਤੇ ਕੋਈ ਐਸਾ ਯਤਨ ਬਣਾਵਾਂਗਾ।
1: ਹਰਗੋਬਿੰਦ ਕਾਰਾਗ੍ਰਹਿ ਬੈਸੀ,
0: ਜਿਸ ਯਤਨ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੈਦ ਦੇ ਵਿੱਚ ਬੰਦ ਹੋ ਜਾਣਗੇ।
1: ਤਹਾਂ ਦਰਬ ਕੋ ਲੋਭ ਦਿਖਾਵੋ,
0: ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੈਦ ਵਿੱਚ ਬੰਦ ਹੋ ਜਾਣਗੇ ਨਾ, ਉੱਥੇ ਜਿਹੜੇ ਸਿਪਾਹੀ ਨੇ ਪਹਿਰੇਦਾਰ ਹੋਣਗੇ ਉਹਨਾਂ ਨੂੰ ਮੈਂ ਧਨ ਦਾ ਲਾਲਚ ਦੇਵਾਂਗਾ।
1: ਕੈਦ ਵਿਖੇ ਕਹਿ ਕੈ ਮਰਵਾਵੋ,
0: ਅਤੇ ਉਹਨਾਂ ਨੂੰ ਕਹਿ ਕੇ ਕੈਦ ਦੇ ਵਿੱਚ ਹੀ ਇਹਨਾਂ ਨੂੰ

0: ਨਜੂਮੀਏ ਨੂੰ ਜਾ ਕੇ ਮਿਲਾਂਗਾ ਪਿਆਰ ਦੇ ਨਾਲ।
1: ਨਿਸਮੇ ਤਿਮਰ ਭਏ ਘਰ ਗਇਓ।
0: ਸਤਿਸੰਗ ਜੀ, ਜਦੋਂ ਇਹ ਵਿਚਾਰਿਆ ਨਾ ਕਿ ਮੈਂ ਹੁਣ ਨਜੂਮੀਏ ਨੂੰ ਜਾ ਕੇ ਮਿਲਾਂਗਾ ਆਪਣੇ ਭਲੇ ਵਾਸਤੇ, ਅਤੇ ਫਿਰ ਰਾਤ ਦਾ ਸਮਾਂ ਹੋਇਆ ਹੈ, ਹਨੇਰੇ ਦੇ ਵਿੱਚ ਉਸ ਨਜੂਮੀਏ ਦੇ ਘਰ ਚੰਦੂ ਗਿਆ ਹੈ।
1: ਦਰਬ ਪੰਚ ਸਹਿ ਤਿਸ ਕੋ ਦਇਓ।
0: ਤੇ ਜਾ ਕੇ ਪਹਿਲਾਂ 500 ਰੁਪਈਆ ਉਸ ਨਜੂਮੀ ਨੂੰ ਇਸ ਨੇ ਦਿੱਤਾ ਹੈ।
1: ਭੰਤ ਬਿਨੈ ਸਮ ਤਿਸ ਕੇ ਸਾਥਾ।
0: ਫਿਰ ਉਸ ਦੇ ਨਾਲ ਜਿਵੇਂ ਕਿਸੇ ਨੂੰ ਬੇਨਤੀ ਕਰੀਦੀ ਹੈ ਨਾ, ਇਸ ਤਰ੍ਹਾਂ ਇਸ ਨੇ ਗੱਲ ਸ਼ੁਰੂ ਕੀਤੀ ਹੈ।
1: ਮੇਰੋ ਭਲੋ ਅਹੈ ਤੁਭ ਹਾਥਾ।
0: ਸਤਿਸੰਗ ਜੀ, ਚੰਦੂ ਦੀਵਾਨ ਕਹਿਣ ਲੱਗਾ, ਨਜੂਮੀਆ ਜੀ, ਮੇਰਾ ਜਿਹੜਾ ਭਲਾ ਹੈ ਨਾ, ਉਹ ਤੁਹਾਡੇ ਹੱਥ ਵਿੱਚ ਹੈ।
1: ਕਿਤ ਦੇ ਕਰੋ ਇਹੀ
0: ਤੇ ਤੁਸੀਂ ਜਿਹੜਾ ਮੇਰਾ ਕਾਰਜ ਹੈ ਨਾ, ਉਹ ਮਨ ਲਾ ਕੇ ਕਰੋ, ਇਹ ਤੁਹਾਡਾ ਮੇਰੇ ਉੱਪਰ ਬਹੁਤ ਵੱਡਾ ਪਰ ਉਪਕਾਰ ਹੋਵੇਗਾ।
1: ਅਪਰ ਦਿਉ ਧਨ 5000।
0: ਤੇ ਜਦੋਂ ਤੁਸੀਂ ਮੇਰਾ ਕਾਰਜ ਕਰ ਦੇਵੋਗੇ ਨਾ, ਤੇ ਮੈਂ ਤੁਹਾਨੂੰ ਫਿਰ ਹੋਰ 5000 ਰੁਪਈਆ ਦੇਵਾਂਗਾ।
1: ਹੋਏ ਲਚਾਰ ਮੈਂ ਤੁਝ ਢਿੱਗ ਆਇਓ।
0: ਮੈਂ ਲਚਾਰ ਹੋ ਕੇ, ਬੇਵੱਸ ਹੋ ਕੇ ਤੇਰੇ ਕੋਲ ਆਇਆ ਹਾਂ।
1: ਬਨ ਸਹਾਇ ਅਬ ਹੋ ਸਰਨਾਇਓ।
0: ਤੇ ਹੁਣ ਮੈਂ ਤੇਰੀ ਸ਼ਰਨ ਵਿੱਚ ਆਇਆ, ਤੇ ਤੂੰ ਮੇਰਾ ਸਹਾਇਕ ਬਣਨਾ ਕਰ।
1: ਸੁਣਤ ਨਜੂਮੀ ਬੋਲਣ ਕੀਨ।
0: ਚੰਦੂ ਦੀ ਗੱਲ ਸੁਣ ਕੇ ਸਤਿਸੰਗਤ ਜੀ, ਨਜੂਮੀਆਂ

0: ਬੜੇ ਫਕਰ ਦੇ ਨਾਲ ਇਹਨੇ ਗੱਲ ਕਹੀ ਕਿ ਮੈਂ ਆਪਣੇ ਸਿਰ ਦੇ ਜ਼ੋਰ ਨਾਲ ਭਾਵ ਕਿ ਆਪਣੀ ਬੁੱਧੀ ਦੇ ਬਲ ਦੇ ਨਾਲ ਤੇਰਾ ਜਿਹੜਾ ਕਾਰਜ ਹੈ ਉਹ ਕਰਾਂਗਾ।
1: ਫਿਰ ਸ਼ਾਹੂ ਮਤ ਸਹਿਤ ਸਮਾਜਾ,
0: ਬਾਦਸ਼ਾਹ ਦੇ ਸਹਿਤ ਸਾਰੀ ਜਿਹੜੀ ਉਹਦੀ ਸਭਾ ਹੈ, ਜਿੰਨੇ ਵੀ ਉਹਦੇ ਵਜ਼ੀਰ ਨੇ ਅਹਿਲਕਾਰ ਨੇ, ਉਹਨਾਂ ਦੀ ਮਤ ਫੇਰ ਦੇਵਾਂਗਾ।
1: ਉਹ ਸੁਣ ਭਇਓ ਸੁਣਾਵਨ ਕਰੀ,
0: ਉਹ ਦੁੱਖ ਭਇਓ ਸੁਣਾਵਨ ਕਰੀ ਹੈ ਕਿ ਤੈਨੂੰ ਇਸ ਸਮੇਂ ਕਿਹੜਾ

0: ਤੇ ਮੈਂ ਉਹ ਤੇਰਾ ਜਿਹੜਾ ਦੁੱਖ ਹੈ ਨਿਰਵਿਰਤ ਕਰਾਂਗਾ, ਦੂਰ ਕਰਾਂਗਾ, ਤੂੰ ਕਿਸੇ ਗੱਲ ਦੀ ਚਿੰਤਾ ਨਾ ਕਰ।
1: ਸੁਣ ਤਬ ਸਭੇ ਬਿਰਤੰਤ ਉਚਾਰਾ।
0: ਸਤਸੰਗ ਜੀ, ਨਜੂਮੀ ਦੀ ਗੱਲ ਸੁਣ ਕੇ ਇਸ ਚੰਦੂ ਨੇ ਫਿਰ ਆਪਣੀ ਸਾਰੀ ਗੱਲ ਦੱਸੀ ਹੈ।
1: ਹਿੰਦੂ ਗੁਰੂ ਸੰਗ ਬੈਰ ਹਮਾਰਾ।
0: ਕਹਿਣ ਲੱਗਾ ਕਿ ਸਿੱਖਾਂ ਦਾ ਜਿਹੜਾ ਗੁਰੂ ਹੈ ਨਾ, ਗੁਰੂ ਅਰਜਨ ਦੇਵ ਮਹਾਰਾਜ ਜੀ, ਇੱਥੇ ਹਿੰਦੂ ਦਾ ਮਤਲਬ ਇਹ ਨਹੀਂ ਕਿ ਹਿੰਦੂਆਂ ਦਾ ਗੁਰੂ ਹੈ, ਗੁਰੂ ਸਾਰਿਆਂ ਦਾ ਸਾਂਝਾ ਹੈ। ਗੁਰਬਾਣੀ ਵਿੱਚ ਵੀ ਸਤਿਗੁਰੂ ਜੀ ਨੇ ਇਹ ਵਚਨ ਲਿਖੇ ਨੇ ਕਿ ਸਾਂਝਾ ਸਾਹਿਬ ਬਾਪ ਹਮਾਰਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਪਰਮੇਸ਼ੁਰ ਵੀ ਸਾਰਿਆਂ ਦਾ ਸਾਂਝਾ ਹੁੰਦਾ ਹੈ, ਉਹ ਕਿਸੇ ਇੱਕ ਦਾ ਨਹੀਂ ਹੈ। ਇੱਕ ਓਅੰਕਾਰ ਦੀ ਜੇ ਗੱਲ ਕੀਤੀ ਹੈ ਤਾਂ ਸਤਿਸੰਗਤ ਜੀ, ਇਹ ਨਹੀਂ ਵੀ ਇੱਕ ਓਅੰਕਾਰ ਉਹ ਇਕੱਲਾ ਸਿੱਖਾਂ ਦਾ ਹੀ ਹੈ। ਸਤਿਗੁਰੂ ਜੀ ਨੇ

0: ਕੀਤੀ ਗਈ ਹੈ, ਪਰ ਪਰਮੇਸ਼ਰ ਦੇ ਵਾਸਤੇ ਸਾਰੇ ਇੱਕ ਸਮਾਨ ਨੇ। ਗੁਰੂ ਸਾਹਿਬ ਜੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਕਿ ਏਕ ਪਿਤਾ ਏਕ ਸਕੇਹਮ ਵਾਰਕ, ਸਾਡਾ ਇੱਕੋ ਹੀ ਪਿਤਾ ਹੈ ਅਤੇ ਇੱਕ ਪਿਤਾ ਦੇ ਅਸੀਂ ਸਾਰੇ ਬੱਚੇ ਹਾਂ। ਇਸ ਕਰਕੇ ਗੁਰੂ ਘਰ ਵਿੱਚ ਜਾਂ ਸਿੱਖੀ ਦੇ ਵਿੱਚ ਕਦੇ ਵੀ ਦੁਬਿਧਾ ਵਾਲੀ ਗੱਲ ਨਹੀਂ ਕੀਤੀ ਜਾਂਦੀ। ਕਈ ਗੱਲਾਂ ਹੁੰਦੀਆਂ ਦੁਬਿਧਾ ਵਾਲੀਆਂ ਗ੍ਰੰਥਾਂ ਦੇ ਵਿੱਚ ਲਿਖੀਆਂ ਹੁੰਦੀਆਂ ਨੇ, ਪਰ ਉਸ ਨੂੰ ਕਲੀਅਰ ਕਰਨ ਵਾਸਤੇ ਗੁਰਬਾਣੀ ਦਾ, ਗੁਰੂ ਦਾ ਜਿਹੜਾ ਓਟ ਆਸਰਾ ਲਿਆ ਜਾਂਦਾ ਹੈ। ਇਸ ਕਰਕੇ ਇਹ ਕਹਿ ਰਿਹਾ ਹੈ ਕਿ ਜਿਹੜਾ ਸਿੱਖਾਂ ਦਾ ਗੁਰੂ ਹੈ ਨਾ, ਉਹਨਾਂ ਦੇ ਨਾਲ ਮੇਰਾ ਵੈਰ ਹੈ,
1: ਤੁਝ ਤੇ ਪਰਦਾ ਨਾਹਿਨ ਰੱਖੋ।
0: ਤੇ ਜਿਹੜਾ ਮੇਰਾ ਵੈਰ ਉਹ ਕਿਉਂ ਹੈ, ਉਸ ਗੱਲ ਦਾ ਮੈਂ ਪਰਦਾ ਤੇਰੇ ਕੋਲੋਂ ਨਹੀਂ ਰੱਖਾਂਗਾ।
1: ਜਥਾ ਭਈ ਸਗਰੀ ਮੈਂ ਭਾਖਾਂ।
0: ਤੇ ਜਿਵੇਂ ਮੇਰੀ ਉਹਨਾਂ ਨਾਲ ਇਹ ਵੈਰ ਵਾਲੀ ਖੇਡ ਬਣੀ ਹੈ, ਇਹ ਸਾਰੀ ਘਟਨਾ ਬਣੀ ਹੈ।

0: ਮੈਂ ਤੇ ਉਹਨਾਂ ਨੂੰ ਫਸਾਉਣ ਵਾਸਤੇ ਜਾਂ ਉਹਨਾਂ ਨੂੰ ਮਾਰਨ ਵਾਸਤੇ ਉਹਨਾਂ ਦੀ ਚੁਗਲੀ ਕਰਕੇ ਇੱਥੇ ਬੁਲਾਇਆ ਸੀ।
1: ਆਈ ਆਪ ਨੂੰ ਕਾਜ ਸਵਾਰਾ,
0: ਪਰ ਉਹਨਾਂ ਨੇ ਇੱਥੇ ਅੜ ਕੇ ਆਪਣਾ ਜਿਹੜਾ ਕਾਰਜ ਹੈ ਉਹ ਸਵਾਰ ਲਿਆ। ਕਾਰਜ ਕੀ ਹੈ, ਉਹ ਕਿਸ ਕਾਰਜ ਵਾਸਤੇ ਆਏ ਆਪਾਂ ਸਾਰੇ ਜਾਣਦੇ ਹਾਂ। ਭਾਵੇਂ ਕਿ ਸਿੱਖਾਂ ਨੇ ਵੀ ਇੱਥੇ ਆਉਣ ਤੋਂ ਮਨ੍ਹਾ ਕੀਤਾ ਸੀ ਕਿ ਤੁਸੀਂ ਦਿੱਲੀ ਵਿੱਚ ਬਾਦਸ਼ਾਹ ਨੂੰ ਮਿਲਣ ਵਾਸਤੇ ਨਾ ਜਾਵੋ, ਜੋ ਹਾਲਾਤ ਨੇ ਸਮਾਂ ਹੈ ਉਹ ਆਪਣੇ ਅਨੁਕੂਲ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਹਨਾਂ ਜ਼ਾਲਮਾਂ ਨੇ ਸ਼ਹੀਦ ਕੀਤਾ ਹੈ ਅਤੇ ਤੁਹਾਨੂੰ ਵੀ ਉਹ ਕਈ ਤਰ੍ਹਾਂ ਦੇ ਦੁੱਖ ਦੇਣਗੇ, ਯਤਨ ਕਰਨਗੇ ਤੁਹਾਨੂੰ ਵੀ ਖਤਮ ਕਰਨ ਦੇ, ਇਸ ਕਰਕੇ ਤੁਸੀਂ ਨਾ ਜਾਵੋ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਸਮਝਾਇਆ ਕਿ ਮਾਤਾ ਜੀ, ਗੁਰੂ ਕੇ ਸਿੱਖੋ, ਇਹ ਆਪ ਪਰਮੇਸ਼ਰ ਨੇ, ਇਹ ਕੋਈ ਆਮ ਸਧਾਰਨ ਮਨੁੱਖ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦ ਹੋਏ ਨੇ, ਉਹਨਾਂ ਦੀ ਸ਼ਹੀਦੀ ਪਿੱਛੇ ਕਾਰਨ ਹੈ, ਸਮਾਂ ਸੀ ਉਹਨਾਂ ਦੀ ਸ਼ਹੀਦੀ ਦਾ। ਉਹਨਾਂ ਦੀ ਸ਼ਹੀਦੀ ਤੋਂ ਬਗੈਰ ਇਹ ਸਮੇਂ ਨੇ ਨਹੀਂ ਸੀ ਬਦਲਣਾ, ਸਮੇਂ ਦੀ ਜਿਹੜੀ ਕਰਵਟ ਹੈ ਇਹਨੂੰ ਬਦਲਣ ਵਾਸਤੇ ਉਹਨਾਂ ਨੇ ਸ਼ਹੀਦੀ ਦਿੱਤੀ ਹੈ। ਇਸ ਕਰਕੇ ਇਹਨਾਂ ਨੂੰ ਕੋਈ ਮਾਰਨ ਵਾਲਾ ਜੰਮਿਆ ਨਹੀਂ, ਇਹਨਾਂ ਨੂੰ ਨਹੀਂ ਕੋਈ ਮਾਰ ਸਕਦਾ, ਤੁਸੀਂ ਇਸ ਗੱਲ ਦੀ ਚਿੰਤਾ ਨਾ ਕਰੋ। ਇਹ ਆਪ ਪਰਮੇਸ਼ਰ ਨੇ, ਇਹਨਾਂ ਨੂੰ ਦਿੱਲੀ ਜਾਣਾ ਚਾਹੀਦਾ ਹੈ, ਸਮਾਂ ਹੈ, ਹੁਣ ਸਾਨੂੰ ਬਾਦਸ਼ਾਹ ਦੀ ਨਾਲ ਮਿਲਣਾ ਚਾਹੀਦਾ ਹੈ। ਇਸ ਕਰਕੇ ਜਦੋਂ ਸਤਿਗੁਰੂ ਜੀ ਆਏ ਨੇ ਨਾ, ਤਾਂ ਸਤ ਸੰਗਤ ਜੀ ਇੱਥੇ ਆਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਦਸ਼ਾਹ ਦੇ ਨਾਲ ਮਿਲੀ ਅਤੇ ਇਹਦੇ ਨਾਲ ਐਸਾ ਪਿਆਰ ਅਤੇ ਸਤਿਕਾਰ ਬਣਾਇਆ। ਉਹ ਕਿਉਂ ਬਣਾਇਆ? ਇਹ ਕਾਰਜ ਕਰਨ ਵਾਸਤੇ ਕਿ ਜਿਹਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੁੱਖ ਦਿੱਤਾ ਜਾਂ ਉਹਨਾਂ ਨੂੰ ਸਜਾਵਾਂ ਦਿੱਤੀਆਂ, ਉਹਨੂੰ ਅਸੀਂ ਸਜ਼ਾ ਦੇ ਸਕੀਏ। ਇਸ ਗੱਲ ਦਾ ਇਸ ਨੂੰ ਵੀ ਪਤਾ ਹੈ ਕਿ ਇਹਨਾਂ ਨੇ ਹੁਣ ਆਪਣਾ ਜਿਹੜਾ ਕਾਰਜ

0: ਵਿਚਾਰਿਆ ਤੇ ਉਹ ਸਾਰੀ ਗੱਲ ਤੂੰ ਸੁਣਨਾ ਕਰ।
1: ਤੂੰ ਕਹਿ ਸਾਹੂ ਸੰਗ ਅਸ ਬਾਤ,
0: ਤੇ ਤੂੰ ਹੁਣ ਬਾਦਸ਼ਾਹ ਦੀ ਨਾਲ ਐਸੀ ਗੱਲ ਕਰਨੀ ਹੈ।
1: ਸਾਠ ਸਤੀ ਆਈ ਬਖਿਆਤ,
0: ਤੇ ਬਾਦਸ਼ਾਹ ਜੀ ਤੁਹਾਡੇ ਉੱਪਰ ਸਾਠ ਸਦੀ ਆਈ ਹੈ। ਮੈਂ ਵੇਖਿਆ ਨਜੂਮੀਆਂ ਨੇ, ਮੈਂ ਨਜੂਮ ਲਾ ਕੇ ਕਿ ਤੁਹਾਡੇ ਤੇ ਬਹੁਤ ਦੁਖਦਾਈ ਸਮਾਂ ਆਇਆ ਹੈ।
1: ਮੁਖ ਮਰ ਜਾਏ ਬਨੋ ਦਿਲਗੀਰ,
0: ਤੁਸੀਂ ਜਦੋਂ ਬਾਦਸ਼ਾਹ ਦੇ ਕੋਲ ਜਾਣਾ ਹੈ ਨਾ, ਕਿਹੜਾ

0: ਤੀਰਕ ਤੇ ਜਿਹੜਾ ਬਾਦਸ਼ਾਹ ਹੈ ਨਾ ਤੁਹਾਡੀ ਗੱਲ ਸੁਣ ਕੇ ਫਿਰ ਤੀਰਜ ਨਾ ਧਾਰਨ ਕਰੇ
1: ਮਿੱਤਰ ਕੋ ਭੈ ਦਿਖਰਾਵਨ ਕਰੀਏ ਹੈ
0: ਮ੍ਰਿਤ ਕੋ ਭੈ ਦਿਖਾਵਨ ਕਰੀਏ ਬਾਦਸ਼ਾਹ ਨੂੰ ਤੁਸੀਂ ਮੌਤ ਦਾ ਭਾਉ ਦਿਖਾਉਣਾ ਹੈ ਕਿ ਤੁਹਾਡੀ ਜਿਹੜੀ ਮੌਤ ਆਈ ਹੈ ਤੁਹਾਡੀ ਮੌਤ ਤੁਹਾਡੀ ਸਿਰ ਤੇ ਖੜੀ ਹੈ
1: ਦੂਜਾ ਯਤਨ ਨਾ ਏਵ ਉਚਰੀਆ ਹੈ
0: ਦੂਜੇ ਯਤਨ ਤਾਂ ਏਵ ਉਚਰੀ ਹੈ ਜੇ ਬਾਦਸ਼ਾਹ ਮੌਤ ਤੋਂ ਬਚਣ ਵਾਸਤੇ ਤੁਹਾਨੂੰ ਕੋਈ ਯਤਨ ਪੁੱਛੇ ਨਾ ਤੇ ਤੁਸੀਂ ਇਹ ਗੱਲ ਕਹਿਣੀ ਹੈ
1: ਹਰ ਗੋਬਿੰਦ ਆਖੇ ਬਖਿਆਤ
0: ਹਰ ਗੋਬਿੰਦ ਆਖੇ ਬਖਿਆਤ ਕਿ ਇਸ ਦੁੱਖ ਤੋਂ ਜੇ ਤੁਹਾਨੂੰ ਬਚਾ ਸਕਦੇ ਹੈ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹਨਾਂ ਦਾ ਤੂੰ ਨਾਂ ਲੈਣਾ ਹੈ
1: ਸੋਢੀ ਹੋਏ ਸੋ ਖੱਤਰੀ ਜਾਤ
0: ਸੋਢੀ ਹੈ ਤੇ ਉਹਨਾਂ ਦੀ ਜਿਹੜੀ

0: ਕਿਲੇ ਵਿੱਚ ਇਕੱਲੇ ਬੈਠ ਕੇ ਉਹ ਭਜਨ ਬੰਦਗੀ ਕਰਨ, ਸਿਮਰਨ ਕਰਨ।
1: ਤਬ ਸੁਖੈਨ ਦਿਨ ਮਿਤਹਿ ਤੁਮਾਰੀ,
0: ਤਬ ਸੁਖੈਨ ਦਿਨ ਮਿਤਹਿ ਤੁਮਾਰੀ। ਤੇ ਫਿਰ ਜਿਹੜੇ ਤੁਹਾਡੇ ਇਹ ਕਸ਼ਟ ਵਾਲੇ ਦਿਨ ਨੇ ਨਾ, ਉਹ ਸੌਖੇ ਬਤੀਤ ਹੋ ਜਾਣਗੇ, ਸੁਖ ਨਾਲ ਬਤੀਤ ਹੋਣਗੇ।
1: ਪ੍ਰਬੁੱਧ ਹੋ ਜਾਈ ਸਕਾਰੀ,
0: ਇਸ ਤਰ੍ਹਾਂ ਤੁਸੀਂ ਜਾ ਕੇ ਸਵੇਰੇ ਬਾਦਸ਼ਾਹ ਨੂੰ ਪ੍ਰਬੋਧਨਾ ਹੈ, ਉਹਨੂੰ ਸਮਝਾਉਣਾ ਹੈ, ਇਹ ਗੱਲ ਕਹਿਣੀ ਹੈ।
1: ਕਰੇ ਸਤਰ ਤਬ ਲਿਹੋ ਧਨ ਘਨੋ,
0: ਤੇ ਇਹ ਜਿਹੜਾ ਸਤਸੰਗ ਜੀ ਚੰਦੂ, ਇਸ ਨਜੂਮੀ ਨੂੰ ਇਹ ਗੱਲ ਕਹਿ ਰਿਹਾ ਕਿ ਟਰਹਿ ਸ਼ਤਰ ਤਬ ਲਿਹੋ ਧਨ ਘਨੋ, ਜਦੋਂ ਮੇਰਾ

ਬੁੱਧੀ ਦੇ ਨਾਲ ਬੜੀ ਸਿਆਣਪ ਦੇ ਨਾਲ ਇਹ ਗੱਲ ਕਰਨੀ ਹੈ ਅਤੇ ਬਾਦਸ਼ਾਹ ਨੂੰ ਤੂੰ ਕਹਿਣਾ ਹੈ ਇਹ ਜਿਹੜਾ ਤੂੰ ਯਤਨ ਕਰਨਾ ਪਰ ਜਿਵੇਂ ਹੁਣ ਸਾਧ ਸੰਗਤ ਜੀ ਇਹ ਨਜੂਮੀ ਆ ਚੰਦੂ ਦੀ ਗੱਲ ਸੁਣ ਕੇ ਹੁਣ ਬਾਦਸ਼ਾਹ ਦੇ ਕੋਲ ਜਾ ਕੇ ਬਿਲਕੁਲ ਇਸੇ ਤਰ੍ਹਾਂ ਹੀ ਬਾਦਸ਼ਾਹ ਨੂੰ ਜਾ ਕੇ ਕਹੇਗਾ ਮੌਤ ਦਾ ਡਰ ਦਿਖਾਵੇਗਾ ਕਿ ਤੁਹਾਡੀ ਸਿਰ 'ਤੇ ਸੱਠ ਸਦੀ ਆਈ ਹੈ ਮੌਤ ਨੇੜੇ ਆਈ ਹੈ ਇਹ ਜਿਹੜਾ ਕਸ਼ਟ ਤਾਂ ਤੁਹਾਡਾ ਦੂਰ ਹੋ ਸਕਦਾ ਹੈ ਜੇ ਕੋਈ ਤੁਹਾਡੇ ਪ੍ਰਤੀ ਤੁਹਾਡੇ ਵਾਸਤੇ ਭਜਨ ਬੰਦਗੀ ਕਰੇ ਮਾਲਾ ਫੇਰੇ 40 ਦਿਨ ਅਤੇ ਫਿਰ ਤੁਹਾਡਾ ਇਹ ਦੁੱਖ ਦੂਰ ਹੋ ਸਕਦਾ ਹੈ ਜਿਵੇਂ ਹੁਣ ਸਾਧ ਸੰਗਤ ਜੀ ਇਹ ਬਾਦਸ਼ਾਹ ਨੂੰ ਮਿਲ ਕੇ ਸਾਰੀ ਗੱਲ ਕਰੇਗਾ ਅਗਲਾ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਆਪ ਸੰਗਤ ਨੇ ਬੜੀ ਪਿਆਰ ਦੇ ਨਾਲ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਭਰੀ ਹੈ ਸਤਿਗੁਰੂ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ ਆਪਣੇ ਧਰਮ ਕਰਮ ਸਿੱਖੀ ਸਿੱਧ ਪੁਰਸ਼ਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਹਿਬ ਸਿੰਘ ਜੀ, ਕਰੋ ਰਸਮ ਪਵਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਗੁਰੂ ਘਰ ਦੇ ਕਥਾਵਾਚਕ ਗਿਆਨੀ ਦਲਜੀਤ ਸਿੰਘ ਜੀ, ਜੋ ਆਪ ਜੀ ਨੂੰ ਗੁਰਬਾਣੀ ਕਥਾ ਵਿਚਾਰ ਦੇ ਨਾਲ ਜੋੜ ਰਹੇ ਸਨ। ਕੱਲ੍ਹ ਨੂੰ ਸੰਗਰਾਂਦ ਦਾ ਦਿਹਾੜਾ ਹੈ। ਕੱਲ੍ਹ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ 12 ਮਹਾਂਜੀ ਦੇ ਪਾਠ, ਉਸ ਤੋਂ ਉਪਰੰਤ ਕੀਰਤਨ ਕੀਤਾ ਜਾਵੇਗਾ ਅਤੇ ਅਰਦਾਸ ਬੇਨਤੀ ਕੀਤੀ ਜਾਵੇਗੀ। ਹੁਣ ਆਪ ਜੀ ਨੂੰ ਸਾਡੇ ਗੁਰੂ ਘਰ ਦੇ ਹਜ਼ੂਰੀ ਭਾਈ ਬਲਵਿੰਦਰ ਸਿੰਘ ਜੀ ਗੁਰਬਾਣੀ ਕੀਰਤਨ ਦੇ ਨਾਲ ਜੋੜਨਗੇ। ਸ਼ਨੀਵਾਰ ਨੂੰ 18 ਤਰੀਕ ਨੂੰ ਸ਼ਾਮ 5 ਵਜੇ ਜਿਹੜਾ ਆਪਣਾ ਬਾਹਰ ਟੈਂਟ ਲੱਗਾ ਹੋਇਆ ਹੈ, ਉੱਥੇ ਆਪ ਜੀ ਨੂੰ ਜੋ ਸਤਲੁਜ ਮੂਵੀ ਆਈ ਹੈ, ਜਿਸ ਦੇ ਵਿੱਚ ਪੰਜਾਬ ਦਾ ਦੁਕਾਨ ਦਿਖਾਇਆ ਗਿਆ ਹੈ, ਉਹ ਦਿਖਾਈ ਜਾਏਗੀ। ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਇਹ ਸਮਾਂ ਨਹੀਂ ਬਣਦਾ ਕਿ ਅਸੀਂ ਆਪਾਂ ਸਵਾਸਾਂ ਦੀ ਪੂੰਜੀ ਨੂੰ ਸਫਲ ਕਰ ਸਕੀਏ। ਜੇ ਉਹਨਾਂ ਦੀ ਕਿਰਪਾ ਹੋਵੇ ਤਾਂ ਹੀ ਇਹ ਸਮਾਂ ਆਉਂਦਾ ਹੈ, ਤਾਂ ਹੀ ਇਨਸਾਨ ਦੇ ਮਨ ਵਿੱਚ ਦਇਆ ਆਉਂਦੀ ਹੈ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਇ ਦਸਵੀਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਿਦਾਰਕਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਾਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਠ ਕੀਤਾ।

ਨਾਨਕ ਵਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੈ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ।

ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀਵਾਂ ਮਤ ਉੱਚੀ ਮਤ, ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਇਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਦਿਨ ਬੁੱਧਵਾਰ ਸੰਧਿਆ ਵਲ ਤੋਂ ਵਿਸ਼ੇਸ਼ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਸੰਗਤੀ ਰੂਪ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਉਪਰੰਤ ਬੱਚਿਆਂ ਵੱਲੋਂ ਸੋਦਾ ਰਹਿਰਾ ਸਾਹਿਬਾਣੀ ਦੇ ਜਾਪ, ਗੁਰਬਾਣੀ ਕੀਰਤਨ, ਲੜੀਵਾਰ ਗੁਰ ਇਤਿਹਾਸ, ਕਥਾ ਵਿਚਾਰਾਂ, ਚੌਪੇ ਸਾਹਿਬ ਜੀ ਦੀ ਬਾਣੀ ਦੇ ਜਾਪ ਔਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ। ਮਹਾਰਾਜ ਜੀ ਉਹ ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਕਥਾ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਕਿਵਾਂ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਪਾਤਸ਼ਾਹ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਭੋ ਭੋਗ ਹਰ ਰਾਏ। ਭੋਗ ਲੱਗਿਆ ਸੀਤ ਪ੍ਰਸ਼ਾਦ, ਸਾ ਸੰਗਤ ਜੁਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੋ ਵੀ ਛਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਪਾਤਸ਼ਾਹ ਜੀ, ਕਿਰਪਾ ਕਰਨੀ ਪਾਵਨ ਪਵਿੱਤਰ ਅਸਥਾਨਾਂ ਦੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਲੰਗਰ ਹਾਲ ਦੇ ਜੋ ਵਿਘਨ ਪੈ ਰਹੇ ਹਨ ਉਹਨਾਂ ਵਿਘਨਾਂ ਨੂੰ ਦੂਰ ਕਰਕੇ ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਹੋਈਆਂ ਬੇਅੰਤ ਭੁੱਲਾਂ ਦੀ ਕਿਵਾਂ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ। ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਹੋਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰ ਗੁਰ ਪ੍ਰਸਾਦ, ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿ ਭੰ ਗੁਰ ਪ੍ਰਸਾਦ, ਜਪ ਆਦ ਸੱਚ ਜੁਗਾਦ ਸੱਚ ਹੈ।

ਜੁਗਾਦ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ, ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਠ ਮਹੱਲਾ ਪੰਜਵਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ।

ਆਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾਹਣਾ ਧੋਣੈ ਛੁਟੈ ਨਿਕਟ ਨਾ ਜਾਹਿਓ ਦੂਤ ਸਲੋਕ ਮਹੱਲਾ ਪੰਜਵਾਂ।

ਸੀ ਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦਰੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇ ਅਵਨ ਰਾਗਾਸਾ ਮਹੱਲਾ ਪਹਿਲਾ ਛੇ ਘਰ ਛੇ ਗੁਰਸੇ ਉਪਦੇਸ਼ ਗੁਰੂ ਗੁਰ ਏਕੋ ਵੇਸਨ ਏਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਗ ਵਡਾਈ ਤੋਏ ਰਹਾਓ ਵਿਸ਼ਵੇ ਜਸਿਆ ਘੜੀ।

de comer, ¿no?

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਜਵਾ ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮ ਹੈ, ਜੁਗਾਦਿਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ, ਅਸ਼ਟਪਦੀ ਸਿਮਰਾਵ ਸਿਮਰ ਸਿਮਰ ਸੁਖ ਪਾਵਾ ਕਰ ਕਰੀ ਸ ਧਨ ਵਾਹਿ ਮਿਟਾਵਾ ਸਿਮਰ ਦਾਸ ਸੰਭਰੀ ਕੈ ਨਾਮ ਜਪਤਾ ਗਨ ਧਨੀ ਕੈ ਵੇਦ ਪ੍ਰਾਣ ਸਿਮਰ ਸਦਾਖਿਅਰ ਕਿਨੇ ਰਾਮ ਨਾਮੇ ਪਾਖਿਅਰ ਕਿਨਕਾਈ ਜਿਹ ਜੀ ਅਵਸਾਵੈ ਤਾ ਕਿ ਮਹਿਮਾ ਗਨੀ ਨਾਵੈ ਕੰਖੀ ਏਕੈ ਦਰਸ ਤੁਹਾਰੂ ਨਾਨਕ ਸੰਗ ਮੁਖੀ ਉਦਾਰੂ ਸੁਖਮੁਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਕ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਵਸਾਇ ਪ੍ਰਭ ਸੰਤੋਖ ਨਾਸਾ ਪ੍ਰਭ ਕੈ ਸਿਮਰਨ ਕਾਲ ਪਰ ਹਰਾਇ ਪ੍ਰਭ ਕਾ ਸਮਨ ਦੁਸਮਨ ਟਾਰਾਇ ਪ੍ਰਭ ਸਿਮਰਤ ਕਹਿ ਬੇਗਾਨਾ ਲਾ ਗਏ ਪ੍ਰਭ ਕਾ ਸਿਮਰਨ ਆਨੰਦ ਨ ਜਾ ਗਏ ਪ੍ਰਭ ਕਾ ਸਮ ਪਾਵਨਾ ਵਿਆਪੈ ਪ੍ਰਭ ਕਾ ਸਮ ਦੁੱਖ ਨਾ ਸੰਤਾਪੈ

ਮਾਤਾ ਪੂਜਾ, ਪ੍ਰਭ ਕੈ ਸਿਮਰਨ ਬਿਨ ਸਾਧ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ, ਪ੍ਰਭ ਕੈ ਸਿਮਰਨ ਹੋਇ ਸੋ ਪਰਾ, ਪ੍ਰਭ ਕੈ ਸਿਮਰਨ ਸੋ ਫਲ ਪਰਾ, ਸੇ ਸਿਮਰਹਿ ਜਨਾਬ ਸਿਮਰਾਇ, ਨਾਨਕ ਤਾ ਕੈ ਲਾਗੋ ਪਾਏ, ਪ੍ਰਭ ਕੈ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਉੱਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੋਝੈ, ਪ੍ਰਭ ਕੈ ਸਿਮਰਨ ਸਭ ਕੇਸ਼ ਸੋਜੈ, ਪ੍ਰਭ ਕੈ ਸਿਮਰਨ ਰਾਹੀਂ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਰ ਜਾਇ, ਅੰਮ੍ਰਿਤ ਨਾਵ ਰਤ ਮਹਿ ਸਮਾਇ, ਪ੍ਰਭ ਜੀ ਵਾਸਾ ਹੈ ਸਾਧ ਗਿਰ ਸਨਾ, ਨਾਨਕ ਜਾਨ ਕਾ ਦਾਸ ਸੰਤ ਸਨਾ, ਪ੍ਰਭ ਕੈ ਸਿਮਰ ਹੈ ਸੇ ਧਾਨ ਵੰਤੀ, ਪ੍ਰਭ ਕੈ ਸਿਮਰ ਹੈ ਸੇ ਪਾਤ ਵੰਤੀ, ਪ੍ਰਭ ਕੈ ਸਿਮਰ ਹੈ ਸੇ ਜਨ ਪਰਵਾਨ, ਪ੍ਰਭ ਕੈ ਸਿਮਰ ਹੈ ਸੇ ਪੁਰਖ ਪ੍ਰਧਾਨ, ਪ੍ਰਭ ਕੈ ਸਿਮਰ ਹੈ ਸੇ ਬੇ ਮਹਤਾ ਜੇ, ਪ੍ਰਭ ਕੈ ਸਿਮਰ ਹੈ ਸੇ ਸਰਵ ਗਿਰਾ ਜੇ, ਪ੍ਰਭ ਕੈ ਸਿਮਰ ਹੈ ਸੇ ਸੁਖਵਾ ਸੇ, ਪ੍ਰਭ ਕੈ ਸਿਮਰ ਸਦਾ ਉਨਾਸੀ, ਸਿਮਰਨ ਤੇ ਲਾਗੇ ਜਨਾਵ ਦਯਾਲਾ, ਨਾਨਕ ਜਨਕ ਮੰਗਾਰ ਵਾਲਾ, ਪ੍ਰਭ ਕੈ ਸਿਮਰ ਹੈ ਸੇ ਪਰ ਪੁਕਾਰੀ, ਪ੍ਰਭ ਕੈ ਸਿਮਰ ਹੈ ਤੂੰ ਸਤਿਗੁਰ ਹਾਰੀ, ਪ੍ਰਭ ਕੈ ਸਿਮਰ ਹੈ ਸੇ ਮੁਖ ਸੁਹਾਵੇ, ਪ੍ਰਭ ਕੈ ਸਿਮਰ ਤਨ ਸੁਖ ਵਿਹਾਵੇ, ਪ੍ਰਭ ਕੈ ਸਿਮਰ ਤਨ ਆਤਮ ਜੀਤਾ, ਪ੍ਰਭ ਕੈ ਸਿਮਰ ਤਨ ਨਮਰ ਜੀਤਾ, ਪ੍ਰਭ ਕੈ ਸਿਮਰ ਤਨ ਆਨੰਦ ਕਨੇਰੇ, ਪ੍ਰਭ ਕੈ ਸਿਮਰ ਹੈ ਬਸ ਹਰ ਨੇਰੇ, ਸੰਤ ਕਿਰਪਾ ਤੇ ਆਨੰਦ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬ ਹੋਣਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸੁਮਾਨੀ, ਪ੍ਰਭ ਕੈ ਸਿਮਰਨ ਨਿਹ ਚਰਾਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਜਨਕਾਰ, ਪ੍ਰਭ ਸਿਮਰਨ ਕਾਂਦਨ ਪਾਰ, ਸਿਮਰ ਹੈ ਸੇ ਜਨ ਜਨ ਕੋ ਬ੍ਰਹਮ ਆਇਆ, ਨਾਨਕ ਤਿੰਨ ਜਨ ਸਰਣ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਇ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਪਏ ਸਿੱਧ ਜਤੀ ਦਾਤ, ਹਰ ਸਿਮਰਨ ਨੀ ਚਹ ਕੁੰਟ ਜਾਤ, ਹਰ ਸਿਮਰਨ ਧਾਰਿ ਸਭ ਧਰਨ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਕਲ ਅਵਕਾਰ, ਹਰ ਸਿਮਰਨ ਮਹਿ ਨਿਰੰਕਾਰ,

ਸਾਧ ਸਾਸ਼ਟਪਦੀ ਜਹਮਾਤ ਪਿਤਾ ਸੁਤਮ ਯਤਨਾ ਪਾਇ ਮਨੁ ਸਨਾਮ ਤੇਰਾ ਸੰਗ ਸਹਾਇ ਜਹ ਮਹ ਪਾਇਆ ਦੂਤ ਜਉ ਤਾਰਾ ਦਹ ਕਿਉ ਨਾਮ ਸੰਗ ਤੇਰਾ ਚਲਾ ਜਹ ਮੁਸਕਰ ਹੋਇਆ ਦੁਪਾਰੀ ਹਰ ਗੁਨਾ ਫਿਰਮਾਹ ਉਧਾਰੀ ਅਨਕ ਪੁਨਃ ਚਰਨ ਕਰਤ ਨਹਿ ਤਾਰਾ ਹਰ ਗੁਨਾ ਕੋਟ ਪਾਪ ਪਰ ਹਰ ਗੁਰੂ ਨਾਮ ਜਪ ਮਨ ਮੇਰੇ ਨਾਨਕ ਪਾਵ ਹਸੂ ਮੇਰੇ ਸਭ ਸ੍ਰੇਸ਼ਟ ਪਰਾਜਾ ਦੁਖੀ ਹਰ ਨਾਮ ਜਪ ਤੁਯ ਸੁਖੀਆ ਲਾਖ ਕਰੋਰੀ ਬੰਧਨ ਪਰ ਹਰ ਨਾਮ ਜਪਤ ਨਹਿ ਤਾਰਾ ਅਨੁਕੁਮਾਰ ਰੰਗ ਤੇਖ ਨਾ ਪੂਜਾ ਹਰ ਨਾਮ ਜਪਤ

ਕਾਰ ਪਾਈਆ ਸਾਧ ਕਸੰਗ ਜਿਹ ਵਾਰਗ ਕੀਏ ਗਨ ਜਹਨ ਕੋ ਸਾ ਹਰਿ ਨਾਮ ਗੁਹਾ ਸੰਤੋ ਸਾ ਜਿਹ ਪੈਡ ਮਹੰਦ ਗੁਬਾਰਾ ਹਰਿ ਨਾਮ ਸੰਗ ਜੀ ਅਰ ਜਹ ਪੰਥ ਤੇਰਾ ਕੁਨਾ ਸੰਨਿਆ ਨੂੰ ਹਰਿ ਕਨਾ ਤਹ ਨਾਰ ਪਛਾ ਨੂੰ ਜਹ ਮਹਾ ਪਾਇਆ ਤਵਦ ਬਹੁ ਕਾਮ ਤਹ ਹਰਿ ਕੀ ਨਾਮ ਕੀ ਤੁਮ ਉਪਰਸ਼ਾਮ ਜਹਾਂ ਤ੍ਰਿਖਾ ਮਨ ਤੁਜਾ ਕਰ ਖੈ ਤਹ ਨਾਨਕ ਹਰਿ ਹਰਿ ਅੰਮ੍ਰਿਤ ਵਰ ਖੈ ਭਗਤ ਜਨਕ ਵਰਤ ਨਾਮ ਸੰਤ ਜਨ ਕਵਨ ਵਿਸਰਾਮ ਹਰਿ ਕਾ ਨਾਮ ਦਾਸ ਕੋਟ ਹਰਿ ਕੇ ਨਾਮ ਉਦਰ ਜਨ ਕੋਟ ਹਰਿ ਜਸ ਕਰਤ ਸੰਤ ਦਿਨ ਰਾਤ ਹਰਿ ਹਰਿ ਔਖ ਸਾਧ ਕੁਮਾਰ ਹਰਿ ਜਨ ਕਾ ਹਰਿ ਨਾਮ ਨਿਧਾਨ।

ਸਤਿਨਾਮ ਹਰ ਨਾਮ ਜਪਦ ਕਾ ਪਾਰਿਆ ਨਾ ਵਾਂਗ ਹਰ ਕਾ ਨਾਮ ਜਨ ਕਿਉ ਵਡਿਆਈ ਹਰ ਕਾ ਨਾਮ ਜਨ ਸੋ ਬਾਪਾਈ ਹਰ ਕਾ ਨਾਮ ਜਨ ਕਾ ਭੋਗ ਯੋਗ ਹਰ ਨਾਮ ਜਪਤ ਕਾ ਸਨਾਹ ਵਿਯੋਗ ਜਨ ਰਾਤਾ ਹਰ ਨਾਮ ਸਿਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕਮਰ ਜਿਨ ਹਰ ਧਨ ਜਨ ਕਵਾਪ ਪ੍ਰਭ ਦੀਨ ਹਰ ਹਰ ਜਨ ਕੂਟ ਸਤਾਣੀ ਹਰ ਪ੍ਰਤਾਪ ਜਨ ਵਰਨਾ ਜਾਣੂਤ ਜਨ ਹਰ ਰਸ ਰਾਤੀ ਸੁਨ ਸੰਵਾਦ ਨਾਮ ਰਹਿਮਾਤੀ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕਾ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤ ਤਰੀ ਪਾਰ ਜਾਤਿ ਹਰ ਕੋ ਨਾਮ ਕਾਮ ਦੀਨ ਹਰ ਹਰ ਗੁਣ ਕਾਮ ਸਭ ਤੇ ਉਤਮ ਹਰ ਕਥਾ ਨਾਮ ਸੁਨਤ ਤਰਤ ਦੁਖਰਥਾ ਨਾਮ ਕੀ ਮਹਿਮਾ ਸੰਦਰਤ ਵਾਸਾ ਸੰਤ ਪ੍ਰਤਾਪ ਤਰਸਾ ਨਾਸਾ ਸੰਤ ਕਥਾ ਵਡੋ ਭਾਗੀ ਭਾਈ ਸੰਤ ਸਿਵਾ ਨਾਮ ਤਿਆਈਐ ਨਾਮ ਤੁਲ ਕੈ ਸਵਰ ਨਾ ਹੋਇ ਨਾ

ਪਦੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਖਿਆ ਯੋਗ ਅਭਿਆਸ ਕਰਮ ਧਰਮ ਕਿਰਿਆ ਸਕਲ ਤਿਆਗ ਬਨ ਵਧੀ ਫਿਰਿਆ ਅਨੁਕ ਪ੍ਰਕਾਰ ਕੀ ਬਹ ਜਤਨਾ ਪੁੰਦਨ ਹੋਵੇ ਬਹ ਰਤਨਾ ਸਰੀਰ ਕਟਾਇ ਹੋਵੇ ਕਰ ਰਾਤੀ ਵਰਤ ਨਿਯਮ ਕਰੈ ਵਹ ਪਾਤੀ ਨਹਿ ਤੁਰ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਇੱਕ ਵਾਰ ਨਉ ਖੰਡ ਪ੍ਰਥਮੀ ਫਿਰੈ ਚਿਰ ਜੀਵੈ ਮਹਾਵਦਾਸ ਤਪੀ ਸਰ ਸਿਵਾ ਗਨ ਵਾਹਿ ਹੂਤ ਪ੍ਰਾਣ ਕਨਕਾ ਸਭ ਹੈ ਵਰ ਭੂਮਦਾਨ ਨਿਯਾਵਲੀ ਕਰਮ ਕਰੈ ਵਹ ਵਾਸਨ ਜੈਨ

ਮਨ ਮੰਦ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੰਬੈੜ ਨਾ ਤੰਤੇ ਜਾ ਦੇਹ ਦੇਹੀ ਪਾਵਾ ਉਹ ਸਾਧਨਾ ਕਰੈ ਮਨ ਤੇ ਕਬੂ ਨਾ ਵਿਖਿਆ ਟਰੈ ਜਲ ਤੁਵੈ ਬਹੁ ਦੇਹ ਨੀਤ ਸੁਧ ਕਹਾ ਹੋਇ ਕਾਜ ਪੀਤ ਮਨ ਹਰਿ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਤਰੇ ਪਤਤ ਬਹਮੂਚ ਬਹੁਤ ਸਿਆਣ ਜਮਕਾ ਪਾਵਿਆ ਪੈਨਕ ਜਤਨ ਕਰ ਤਰਸਨਾ ਤਰਾਪੈ

ਕਰਨਿ ਉਪਰ ਜਿਹ ਜਨ ਕਾ ਪ੍ਰਭ ਦਰਸ ਪਿਆਸ ਨਾਨਕ ਤਾ ਕੋ ਵਰ ਵਰ ਜਾ ਸਾ ਸਗਲ ਪੁਰਖ ਮਹਾਂ ਪੁਰਖ ਪ੍ਰਧਾਨ ਸਾ ਸੰਗ ਜਾ ਕੋ ਮਟਿਆ ਬਿਮਾਨ ਆਪ ਕਹੋ ਜੋ ਜਾਣ ਨਿਚਾ ਸਉ ਗਣਿਆ ਸਕਤਿ ਗੁਚਾ ਜਾ ਕੋ ਮਨ ਹੋਏ ਸਗਲ ਗਿਰੀਂਦਾ ਹਰ ਖਨਾਵ ਤਿਨ ਕਟ ਕਟ ਚੀਂਦਾ ਮਾਨ ਆਪਣੇ ਤਿਬੁਰਾ ਮਿਟਾਂਦਾ ਬਿਖ ਸਰ ਸ੍ਰੇਸ਼ਟ ਸਾਜਨਾ ਸੁਖ ਦੁਖ ਜਨ ਸਮੁੰਦਰ ਸਿਤ ਨਾਨਕ ਪਾ ਪੁੰਨ ਕਿਰਪਾ

ਆਦਿ ਉਮਰੀ ਉਸ ਤਤ ਤੁਮ ਦੇਹੁ ਨਾਨਕ ਅਵਰਨ ਜਾਨ ਸੋਇ ਸਤ ਧਰਮ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਾਮ ਨਿਰਮਲ ਕਰਮ ਸਗਲ ਕਿਰਿਆ ਮੈਂ ਹੁਦਮ ਕਿਰਿਆ ਸਾਧ ਸੰਗ ਦੁਰਮ ਤੁਮਾਰੇ ਹਿਰਿਆ ਸਗਲ ਉਦਮ ਮੈਂ ਉਦਮ ਪਾਰਾ ਹਰਿ ਕੋ ਨਾਮ ਜਾਪ ਹਉ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰਿ ਕੋ

ਕਾ ਕਵੰਧ ਜਾਂਤ ਤੂਰੇ ਜਾ ਕੀ ਟਹਿਲ ਪਾਵੇ ਦਰਗ ਹਮਾਇਨ ਤੇ ਸਹਿਬ ਸਾਰਾ ਮੁਖ ਦੇ ਅਜਾਨ ਸਦਾ ਸਦਾ ਹੁਕੁਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆ ਕਉੜੀ ਸੰਗਰਾ ਚਾ ਸਾਜ ਛੋੜ ਝੂਠ ਸੰਗ ਵਾਚਾ ਜੋ ਛੱਡਣਾ ਸਵਸਥਿਰ ਕਰਮਾਨਾ ਜੋ ਹੋਵਨ ਸਦੂਰ ਪੁਰਾਨ ਛੋੜ ਜਾਏ ਤਿਸ ਕਾ ਸਰਾਮ ਕਰਾ।

ਮਿਥਿਆ ਨੇਤਰ ਪੇਖਤ ਪਰ ਤ੍ਰਿਯ ਰੂਪਾਦ, ਮਿਥਿਆ ਰਸਨਾ ਭੋਜਨਾਨ ਸਵਾਦ, ਮਿਥਿਆ ਚਰਨ ਪਰ ਵਿਕਾਰ ਕਥਾ, ਮਿਥਿਆ ਮਨ ਪਰ ਲੋਕ ਰੂਪਾ, ਮਿਥਿਆ ਤਨ ਪਰ ਪੁਕਾਰ, ਮਿਥਿਆ ਪਾਸ ਲੇਤ ਪੁਕਾਰ, ਬੇਨ ਪੁਗਜੇ ਮਿਥਿਆ ਸਭ ਭਏ ਸਫਲ ਦੇਹ, ਨਾਨਕ ਹਰ ਹਰ ਨਾਮ ਲਏ, ਬਿਰਥ ਸਾਖਤ ਗਿਆਰ ਜਾ ਸਾਜ ਬਿਨਾ ਕਹਿ ਹੋਵਤ ਸੂਚਾ ਬਿਰਥ ਨਾ।

ਬਹੁਤ ਬਿਨ ਸਜਾਇਆ ਹੋਵੇ। ਨਾਨਕ ਪ੍ਰਭ ਸਰਨ ਆਇਆ ਜੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਸਿਮਰਤ ਖਾਹੇ ਠਾਕੁਰ ਕੋ ਰਖਮਨ ਵਾਹਿ ਜੀ ਪ੍ਰਸਾਦ ਸੁਗੰਧਤ ਤਨ ਲਾਵਹਿ ਦੁਸਕ ਸਿਮਰਤ ਪਰਮਗਤ ਪਾਵਹਿ ਜੇ ਪ੍ਰਸਾਦ ਵਸੈ ਸੁਖ ਮੰਦਰ ਤੇ ਸਹਿਤ ਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾਠ ਪਹਿਰ ਸਿਮਰਤ ਸਰਸਨਾ ਜੇ ਪ੍ਰਸਾਦ ਰੰਗ ਰਹਿ ਭੋਗਨਾ ਨੂੰ ਸਦਾ ਧਿਆਈਆ ਤੇ ਅਵਨ ਯੁਗ ਜੇ ਪ੍ਰਸਾਦ ਪਾਠ ਪਟੰਬਰ ਹੰਢਾਵਹਿ ਤੇ ਸਹਿ ਤਿਆਗ ਕਦਵਰ ਪਾਵਹਿ ਜਿਹ ਪ੍ਰਸਾਦ ਸੁਖ ਸੇਜ ਸੋਈ ਜਾ ਮਨਾਠ ਪਰ ਤਾਕਾ ਜਹ ਕਾਵੀ ਜਾ ਜੇ ਪ੍ਰਸਾਦ ਤੁਜ ਸਭ ਕੋ ਮਨ ਮੋਖ ਤਾਕੋ ਜਾ ਸਰਸਨ ਬਖਾਨੈ ਜੇ ਪ੍ਰਸਾਦ ਤੁਰੁ ਰਹਿਤਾ ਧਰਮ ਮਨ ਸਦਾ ਧਿਆਈ ਕੀ ਉਰ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹ ਮਾਨ ਪਾਵਹਿ ਨਾਨਕ ਪਾਤ ਸੇਧ ਕਰ ਜਾਵਹਿ ਜੇ ਪ੍ਰਸਾਦ ਆਰੂ ਕੰਚਨ ਦਿਹਿ ਲਿਵ ਲਾਵਹਿ ਤੁਸਰਾਮ ਸੁਨੇਹਿ ਜੇ ਪ੍ਰਸਾਦ ਤਿਰਵਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਹ ਕਹਿਤ ਜੇ ਪ੍ਰਸਾਦ ਤਿਰ ਸਗਲ ਛਿਦਰ ਢਾਕ ਮਨ ਸਰਣ ਪਾਰੁ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਜ ਕੂ ਨਾ ਪਾਹੁ ਚਮਨ ਸਾ ਸਾ ਸਿਮਰ ਪ੍ਰਭੁ ਜੇ ਜੇ ਪ੍ਰਸਾਦ

ਸਾਰੀ ਜਿਹ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰਭੇ ਪ੍ਰਭ ਆਪਣੇ ਮਨਾ ਜਨ ਤੇਰੇ ਮਨ ਬਨ ਤੋ ਬਨਾਇ ਉਠ ਬੈਠ ਤੋ ਸਤ ਸਹਿਤ ਆਈ ਤੇ ਸਹਿਤ ਆਈ ਜੇ ਕਾਲ ਖਾਇ ਖਾਉ ਹਨ ਤੇਰੇ ਰਖਾਇ।

ਸਦਾਨੂ ਨਿਹ ਪ੍ਰਸਾਦ ਤੇਰੀ ਨੀਕੀ ਜਾਤ ਸੁਪ੍ਰਭ ਸਿਮਰ ਸਦਾ ਨਰਾਜ ਪ੍ਰਸਾਦ ਤੇਰੀ ਉਪਾਤ ਰਹਿ ਗੁਰੂ ਪ੍ਰਸਾਦ ਨਾਨਕ ਜਾਸ ਕਹਿ ਜੇ ਪ੍ਰਸਾਦ ਸੁਨ ਹੈ ਕਰਨ ਨਾਦ ਜੇ ਪ੍ਰਸਾਦ ਵੀ ਖਬਰ ਸੰਭਾਜ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜ ਵਸਨਾ ਜੇ ਪ੍ਰਸਾਦ ਹਸਤ ਕਰ ਚਰਹ ਜੇ ਪ੍ਰਸਾਦ ਸੰਪੂਰਨ ਫਰਾ

ਗਿਆਨ ਸਾਧ ਸੰਗ ਪੂਜੈ ਪ੍ਰਭ ਨੀਰਾ ਸਾਧ ਸੰਗ ਸਭਨ ਵੀਰਾ ਸਾਧੂ ਸੰਗ ਪਾਏ ਨਾਮ ਰਤਨ ਸਾਧੂ ਸੰਗੀ ਪੂਜਾ ਤਨ ਸਾਧ ਕੇ ਸੰਗ ਪਾਈ ਨਾਮ ਰਤਨ ਸਾਧ ਕੇ ਸੰਗ ਏਕ ਪ੍ਰਜਤਨ ਸਾਧ ਕੀ ਮਹਿਮਾ ਵਰਨ ਕੌਣ ਪ੍ਰਾਣੀ ਨਾਨਕ ਸਾਧ ਸੁਭਾ ਪ੍ਰਮਾਹ ਸਮਾਨੀ ਸਾਧ ਕੇ ਸੰਗ ਗੋਚਰ ਮੇਰਾ ਸਾਧੂ ਸੰਗ ਸਦਾ ਪ੍ਰਭੁ ਲੈ ਸਾਧੂ ਸੰਗਾ ਵਹਿ ਵਹਿ ਪੰਚਾ ਸਾਧ ਸੰਗ ਅਮਰਤ ਰਹਿ ਪੰਚਾ ਸਾਧ ਸੰਗ ਸਭ

ਸਾਧੂ ਥਾਨ ਕਮ ਨਾਨਕ ਸਾਧੂ ਸੰਗ ਸਫਲ ਜਨਮ ਸਾਧੂ ਸੰਗ ਨਹੀਂ ਕਾਇ ਸ਼ਿਕਾਲ ਦਰਸ਼ਨ ਪੀੜਤ ਹੋ ਦਿਨਹਾਲ ਸਾਧੁ ਕਾ ਸੰਗ ਦੁਖਤ ਹਰੈ ਸਾਧੂ ਸੰਗ ਨਰਕ ਪਰ ਹਰੈ ਸਾਧੂ ਸੰਗ ਈ ਹੈ ਉਹ ਹੈ ਸੁਹੇਰਾ ਸਾਧ ਸੰਗ ਪਿਛੜੇ ਧਰ ਮੇਰਾ ਜੋ ਇੱਛਾ ਹੈ ਸੋਈ ਫਰ ਪਾਵੈ ਸਾਧੂ ਕਾ ਸੰਗ ਨ ਬਰਥ ਜਾਵੈ ਪਾਰ ਬ੍ਰਹਮ ਸਾਧ ਰਿਤ ਬਸ ਅਨੰਦ ਕੁਦਰੈ ਸਾਧ ਸੋਨ ਰਸ ਹੈ ਸਾਧ ਸੰਗ ਸੋਨ ਹਰਨਾਮ ਸਾਧ ਸੰਗ ਗੁਣ ਗਾਉ ਸਾਧ ਸੰਗ ਨਾਮ ਤੇ ਬਿਸਰੈ ਸਾਧ ਸੰਗ ਸਰ ਪਰਮ ਤਰੈ ਸਾਧ ਸੰਗ ਲਗਾ ਬ੍ਰਹਮ ਇਠਾ ਸਾਧ ਸੰਗ ਕਾਟ ਕਾਟ ਇਠਾ ਸਾਧ ਸੰਗ ਪੈ ਆਗਿਆ ਕਰੇ ਸਾਧ ਸੰਗਤ ਪੈ ਹਮਾਰੀ ਸਾਧ ਸੰਗ ਬੇਟੇ ਸਭ ਰੂਪ ਨਾਨਕ ਸਾਧ ਬੇਟੇ ਸੰਯੋਗ ਸਾਧ ਕੀ ਮਹਿਮਾ ਵੇਦਨਾ ਜਾਨ ਹਜੀਤਾ ਸੁਨਹਿ ਦੀਤਾ

ਸਾਧ ਸੁਭਾ ਮੂਚ ਤੇ ਮੂਚ ਸਾਧ ਸੁਭਾ ਸਾਧ ਬਨ ਆਯੁ ਨਾਨਕ ਸਾਧ ਪ੍ਰਭ ਯਤਨਾ ਪਾਇ ਸਲੋਕ ਮਾਨ ਸਾਚਾ ਮੁਖ ਸਾਚਾ ਸੋਇਆ ਵਰਨਾ ਪੀਖੇ ਬਿਨ ਕੋਇ ਨਾਨਕ ਲੱਛਣ ਬ੍ਰਹਮ ਗਿਆਨੀ ਹੋਇਆ ਅਸ਼ਪਤੀ ਬ੍ਰਹਮ ਗਿਆਨੀ ਸਦਨ ਰਦੀਪ ਜਹ ਜਾਲਮ ਕਮਲਾ ਦੇਵ ਬ੍ਰਹਮ ਗਿਆਨੀ ਸਦਨ ਨਿਰਦੋਹ ਜਹ ਸੂਰ ਸਰਬ ਕਾ ਸੋਖ ਬ੍ਰਹਮ ਗਿਆਨ ਕਦਰ

ਲਾ ਗਿਆ ਜਲਾ। ਬ੍ਰਹਮ ਗਿਆਨੀ ਕਹਿ ਮਨ ਹੋਇ ਪ੍ਰਕਾਸ਼, ਜਹ ਤਾਰੂ ਪ੍ਰਾਕਾਸ਼। ਬ੍ਰਹਮ ਗਿਆਨ ਕਹਿ ਮੈਂ ਤਰ ਸਭ ਤਰ ਸਮਾਨ, ਬ੍ਰਹਮ ਗਿਆਨ ਕਹਿ ਨਾਹੀ ਅਭਿਮਾਨ। ਬ੍ਰਹਮ ਗਿਆਨ ਉੱਚ ਤੇ ਉੱਚਾ, ਮਨ ਆਪਣਾ ਹੈ ਸਭ ਤੇ ਨੀਚਾ। ਬ੍ਰਹਮ ਗਿਆਨ ਸੇ ਜਨ ਪਏ ਨਾਨਕ, ਜਨ ਪ੍ਰਭਾਵ ਕਰੀ। ਬ੍ਰਹਮ ਗਿਆਨ ਸਗਲ ਗਿਰੀ ਨਾਇਆ, ਤੁਮ ਰਹਿ ਬ੍ਰਹਮ ਗਿਆਨ ਚੀਨਾ। ਬ੍ਰਹਮ ਗਿਆਨ ਕੇ ਸਭ ਉਪਰਮਾਇਆ, ਬ੍ਰਹਮ ਗਿਆਨ ਤਿਕਾ ਸ਼ੁਭ ਰਾ ਨਾ ਪਾਇਆ। ਬ੍ਰਹਮ ਗਿਆਨ ਸਦਾ ਸਮ ਦਰਸ, ਬ੍ਰਹਮ ਗਿਆਨ ਕੇ ਦ੍ਰਿਸ਼ਟ

ਹੈ ਵਿਸਨ ਪ੍ਰੀਤ ਹੈ ਹਰ ਕੀ ਚਰਨ ਹਿਰਦਾ ਵ ਸਭ ਨਾਨਕ ਹੈ ਭਗਵਤੀ ਭਗਵੰਤ ਕਾ ਪਾਵੈ ਸੁਪੰਡਿਤ ਜੋ ਮਨ ਪ੍ਰਭੁ ਦਾ ਰਾਮ ਨਾਮ ਆਤਮ ਸੋਦਾ ਰਾਮ ਨਾਮ ਸਾਰ ਰਸ ਪੀਵੈ ਸੁਪੰਡਿਤ ਕਾ ਉਪਦੇਸ ਜਾਗ ਜੀਵੈ ਹਰ ਕੀ ਕਥਾ ਹਿਰਦਾ ਵਸਾ ਸੁਪੰਡਿਤ ਫਿਰ ਜੋ ਨਾਭਿਤ ਪ੍ਰਾਣ ਸਮਰਤ ਪੂਜਾ ਮੂਲ ਸੁਖਮੈ ਜਾਣੈ ਸੂਲ ਚਹ ਵਰਨ ਕੋਦੀ ਉਪਦੇਸ ਨਾਨਕ ਸੁਪੰਡਿਤ ਕਾ ਸਦਾ ਦੇਸ ਬੀਜ ਮੰਤਰ ਸਰਪ ਗਿਆਨ ਚਹ ਵਰਨ ਨਾਮ ਜਪੈ ਕੋ ਨਾਮ ਜੋ ਜੋ ਜਪੈ ਦਸਿਆ ਤੁਝ ਸਾਧ ਪਾਵੈ ਜਨ ਕੋਇ ਕਰ ਕਿਰਪਾ ਅੰਤਰ ਵਰ ਤਾਰ ਪਸ ਪ੍ਰੀਤ ਮੁਕਤ ਪਾਤਰ ਕਵਤਾਰ ਸਰਵ ਰੂਪ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਇਮ ਕਹਿ ਜੁਗਤ ਕਿਤੈ ਨਾ ਪਾਇ ਧਰਮ ਨਾਨਕ ਮਿਲੈ ਜਿਸ ਰਖਿਆ ਤੁਰ ਕਰਮ ਜਿਸ ਕਮਨ ਪਾਰ ਬ੍ਰਹਮ ਕਰਨ ਵਾਸ ਤਿਸ ਕਨ ਅਵਸਾਦ ਰਾਮ ਦਾ ਸਾਤਮ ਰਾਮ ਦਸ ਨਦਿਆ ਦਹਤ ਸੰਤਰਣ ਉਪਾਇ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹ ਪਰਵਾਨ ਆਪਣੇ ਦਾਖ ਵਾਪ ਕਿਰਪਾ ਕਰ ਦਿਨ ਦਾਖ ਕਹੋ ਸਭ ਸੋਜੀ ਪਰਾ ਸਕਤ

ਕਦੇ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਆਹ ਹਰੀ, ਕਈ ਕੋਟ ਵੈਦਿਕਵਾਸ, ਕਈ ਕੋਟ ਬਾਨ ਪ੍ਰਮਾ ਉਦਾਸ, ਕਈ ਕੋਟ ਵੇਦ ਕੇ ਸਰੋਧ, ਕਈ ਕੋਟ ਤਪੀ ਸਰੋਧ, ਕਈ ਕੋਟ ਆਤਮ ਤਿਆ ਅੰਤਾਰ, ਕਈ ਕੋਟ ਕਵ ਕਾ ਵਿਚਾਰ, ਕਈ ਕੋਟ ਆਵਤਨ ਨਾਵਨ ਤਿਆ ਨਾਨ ਕਰਤੀ ਕਾਂਦਨਾ ਪਾਵੈ, ਕਈ ਕੋਟ ਪਏ ਅਪਮਾਨ, ਕਈ ਕੋਟਾਂ ਦਾ ਗਿਆਨ, ਕਈ ਕੋਟ ਕਿਰਪਨ ਕਠੋਰ, ਕਈ ਕੋਟਿਆ ਪੇਗਾ ਤੁਨ ਕੋਰ, ਕਈ ਕੋਟ ਪਰ ਦਰਬ ਕਵ ਫਿਰ ਹੈ, ਕਈ ਕੋਟ ਪਰ ਦੁਖ

ਕਈ ਕੋਟ ਦਰਸ਼ਨ ਪ੍ਰਾਪਿਆਸ ਦਿਨ ਕਮਰੇ ਪ੍ਰਭ ਬਨਾਸ ਕਈ ਗੁਣ ਮੰਗ ਸਤਸੰਗ ਭਾਰ ਬੰਦਨ ਲਾਗਾ ਰੰਗ ਜਨਕ ਹੋਇਆ ਸੁ ਪ੍ਰਸੰਨ ਅਨੁਤੀ ਜਾਨ ਸਦਾ ਧਨ ਧਨ ਕਈ ਕੋਟ ਖਾਣੇ ਅਖੰਡ ਕਈ ਕੋਟ ਆਕਾਸ਼

ਸੁਖ ਸਹਿਜੋ ਸੰਭਾਵ ਹਵਨ ਜਨ ਕੋ ਸਾਸ ਸਾਸ ਸੰਭਾਰਿਓ ਨਾਨਕ ਹੋਏ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਇੱਕ ਹੈ ਦੂਸਰਾ ਨਾਹੀ ਕੋਇ ਨਾਨਕ ਬਲ ਹਾਰਨ ਜਲ ਥਲ ਮਹੀ ਅਲ ਸੋਇ ਅਸ਼ਟਪਦੀ ਕਰਨ ਕਰਾਵਨ ਕਰਨ ਜੋਗ ਜੋਧ ਪਾਵੈ ਸੋਈ ਹੋਗ ਕਿਨਵੈ ਥਾ ਬਨਾਰਾ।

ਸ੍ਰੀਕਾਲ ਸੁਆਮੀ ਕੀ ਰਵਿ ਸੰਤ ਜਮ ਜੋ ਪਾਵੇ ਸੁ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨ ਆਵੇ ਕਹੁ ਮਾਨੁਖ ਤੀ ਕਿਆ ਹੋਇਆ ਵਾ ਜਦ ਪਾਵੇ ਸੋਈ ਕਰਾਵੇ ਇਸ ਕਹਿ ਹਾਥ ਹੋਏ ਤਾਂ ਸਭ ਕੀ ਸ਼ਹਿ ਦੀਏ ਜਦ ਪਾਵੇ ਸੋਈ ਕਰਿਆ ਨ ਜਾਣਤ ਵਿਖਿਆ ਮਹਾਰਾਜਾ ਜੀ ਜਾਣਤ ਆਪਣਾ ਆਪ ਬਚਾ ਪਰਮ ਪੂਲਾ ਦਹਿ ਦਹਿ ਤਾਵੇ ਨਿਮਖ ਮਹਿ ਚਾਰ ਗੁਣ ਫਿਰਾਵੇ

ਕਿਸੈ ਨਾ ਬਰਦਾਪ ਅਹੰਕਾਰੀ ਧਰਮ ਰਹਿਤ ਰਿਖਵਾਰੀ ਗੁਰੂ ਪ੍ਰਸਾਦ ਜਾ ਕੋ ਮਟਿਆ ਅਪਮਾਨ ਸੋ ਜਾ ਨਾਨਕ ਦਰਗਹਿ ਪ੍ਰਵਾਨ।

ਹੋਇ ਕਹਿ ਨਾਨਕ ਤਾ ਕਿ ਨਿਰਮਲ ਸੋਇ ਜਬ ਲਗ ਜਾਣਾ ਮੁਝ ਤੇ ਕਾਸ਼ ਹੋਇ ਤਾ ਉਸ ਦਾ ਸੁਖ ਨਾਹੀ ਕੋਈ ਜਾਵੇ ਹੈ ਜਾਣਾ ਮੈਂ ਕਿਛ ਕਰਦਾ ਤਬ ਲਾਗ ਕਰੋ ਜੋ ਮੈਂ ਫਿਰਦਾ ਜਬ ਤਾਰੇ ਕੋ ਬੈਰ ਮੀਤਾ ਤਬ ਲਾਗ ਨਿਹ ਚਲ ਨਾਹੀ ਪੀਤ ਜਬ ਲਾਗ ਮੂਹ ਮਗਨ ਸੰਗ ਮਾਇ ਤਬ ਲਾਗ ਤਨੁ ਰਹਿ ਦੀ ਸਜਾਈ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹਉ ਛੂਟੈ।

ਸਰਵ ਸੁਖੇ ਬੜ ਭਾਗ ਕਿਸੈ ਪ੍ਰਾਪਤ ਹੋਇ ਕਰਨ ਕਰਾਵਨ ਆਪ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨ ਹਾਰ ਇਸ ਕਹਾਤ ਕਹ ਵਿਚਾਰ ਜੈ ਦ੍ਰਿਸ਼ਟ ਕਰੇ ਤੈ ਸਹੁ ਆਪ ਆਪ ਆਪ ਰਸੋਏ।

ਤੇਰੀ ਬਾਣੀ ਕਟ ਕਟ ਸੁਣੇ ਸਰਵਨ ਬਖਿਆਣੀ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਗਿਨਿੰਦਾ ਨਾਨਕ ਬਹੁਰੁ ਬਹੁਰ ਅਵਤਾਰ ਅਸ਼ਟਪਦੀ। ਸੰਤ ਕਾ ਦੁਖ ਨ ਆਰਜਾ ਕਟੈ ਸੰਤ ਕਾ ਦੁਖ ਜਮਤੀ ਨਹੀਂ ਛੁਟੈ ਸੰਤ ਕਾ ਦੁਖ ਨ ਸੁਖ ਸਭ ਜਾਇ ਸੰਤ ਕਾ ਦੁਖ ਨ ਨਰਗਮਾ ਪਾਇ ਸੰਤ ਕਾ ਦੁਖ ਨ ਮਾਤ ਹੋਇ ਮਲੀਨ ਸੰਤ ਕਾ ਦੁਖ ਸੋਭੰਤ ਹੀਨ। ਸੰਤ ਕਹਿ ਦੁਖਨ ਸੋਭਾਤੀ ਹੀਨ ਸੰਤ ਕੇ ਹਤੀ ਕਾਉ ਰਖੈ ਨ ਕੋਇ ਸੰਤ ਕਾ ਦੁਖ ਸਥਾਨ ਪ੍ਰਸ਼ਟ ਹੋਇ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਹਨੰਦ ਕਬੀਰ ਤਾਰੈ। ਸੰਤ ਕੇ ਦੁਖਨ ਦੇ ਮੁਖ ਪਵੈ ਸੰਤਨ ਕਾ ਦੁਖਨ ਕਾ ਕਿ ਲਵੈ ਸੰਤਨ ਕਾ ਦੁਖਨ ਸਰਬ ਜੋਨ ਪਾਇ ਸੰਤ ਕਾ ਦੁਖਨ ਤ੍ਰਿਗਤ ਜੋਨ ਕਿਰਮਾਇ ਸੰਤਨ ਕਾ ਦੁਖਨ ਤ੍ਰਿਸਨਾ ਮਹਿ ਕਰੈ ਸੰਤ ਕਾ ਦੁਖਨ ਸਭ ਕੁਸ਼ ਲੈ ਸੰਤ ਕਾ ਦੁਖਨ ਤੇਜ ਸਭ ਜੈ ਸੰਤ ਕਾ ਦੁਖਨ ਨੀਚ ਨੀਚਾਈ ਸੰਤ ਦੁਖ ਕਥਾ ਕੋ ਨਾਹਿ ਨਾਨਕ ਸੰਤ ਪਾਵਤਾ ਉਹ ਪ੍ਰਗਤ ਪਾਹਿ ਸੰਤ ਕਨੰਦ ਕੋ ਮਹਾਤਾਇ ਸੰਤ ਕਨੰਦ ਕਿਣ ਟਿਕਨਾ ਪਾਇ ਸੰਤ ਕਨੰਦ ਕੋ ਮਹਾ ਹਤਿਆਰਾ ਸੰਤ ਕਨੰਦ ਕੋ ਪਰਮੇਸ਼ਰ ਵਾਰਾ।

ਵਿਮੋਖ ਸੰਤ ਕਾ ਦੁਖ ਸਦਾ ਅਪਵਿੱਤ ਸੰਤ ਕਾ ਦੁਖ ਕਿਸਾ ਕਾਰਨ ਹਮਿਤ ਸੰਤ ਕਾ ਦੁਖ ਕਾ ਉਡਾਰਨ ਲਾਗੈ ਸੰਤ ਕਾ ਦੁਖ ਕਾ ਸਭ ਤਿਆਗ ਸੰਤ ਕਾ ਦੁਖ ਮਹਾ ਅਹੰਕਾਰ ਸੰਤ ਕਾ ਦੁਖ ਸਦਾ ਬਕਾਰ ਸੰਤ ਕਾ ਦੁਖ ਜਨਮ ਮਰੈ ਸੰਤ ਕਾ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖ ਕਾ ਨਾਹੀਂ ਠਾ ਉਹਨਾਂ ਸੰਤ ਪਾਵਤ ਨਹੀਂ ਮਿਲਾਇ ਸੰਤ ਕਾ ਦੁਖ ਅਦ ਬੀਜ ਤੇ ਟੂਟੈ ਸੰਤ ਕਾ ਦੁਖ ਕਿਤੇ ਕਾਜ ਨਾ ਪਾਇ ਬਚਾਇ ਸੰਤ ਕਾ ਦੁਖ ਕਾ ਉਹਦੇ ਅਨੁਪਰਮਾਈ ਸੰਤ ਕਾ ਦੁਖ ਉਜੜ ਪਾਈ ਹੈ

ਲਈ ਉਭਾਰ ਸੰਤ ਕਾ ਦੁਖਿਓ ਵੇਲੇ ਲਾਏ ਜਿਉਂ ਜਲ ਵੀ ਹੁਣ ਵਛਰੀ ਤੜ ਫਟਾਏ ਸੰਤ ਕਾ ਦੁਖ ਭੁਖਾ ਨਹਿ ਰਾਜਾ ਜਿਉਂ ਪਾਪ ਕੀਤ ਨਹਿ ਤਰਾਬਾ ਸੰਤ ਕਾ ਦੁਖ ਛੁਟਿਆ ਕੇਲਾ ਜਿਉਂ ਬੂਆੜ ਤਿਲ ਕੇ ਦੁਆ ਹਿੰਦੂ ਹੇਲਾ।

ਜਗਾ ਮਿਲਾ ਸਜਾ ਸੰਤ ਕਾ ਦੁਖੀ ਸਦਾ ਸਹਿਕਾਈ ਹੈ। ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈ ਹੈ। ਸੰਤ ਕਾ ਦੁਖੀ ਪੂਜਾ ਨਾ ਆਸਾ, ਸੰਤ ਕਾ ਦੁਖੀ ਉੱਠ ਚਲਾ ਨਿਰਾਸਾ, ਸੰਤ ਕਾ ਦੁਖ ਨਾ ਦ੍ਰਿਸ਼ਟਾ ਪੂਜਾ ਹੈ ਪਾਵਤ ਐਸਾ ਕੋਈ ਹੋਏ ਪਾਇਆ ਕਰਦਾ ਬੇਟਾ ਕੋਈ ਨਾਨਕ ਜਾਣਾ ਸੱਚਾ ਸੋਏ ਸਭ ਕੱਢ ਦੁਖ ਜੋ ਕਰਨੇ ਆਰ। ਸਦਾ ਸਦਾ ਦੁਖ ਕਾ ਨਮਸਕਾਰ, ਪ੍ਰਭ ਕੀ ਉਸਤਾ ਤੁ ਕਰਹੁ ਦਿਨ ਰਾਤ ਦਿਸੈ ਹਿਤਿਆਵ, ਸਵਾਸ ਕਰਾ ਸਭ ਕਹਿ ਵਰਤਾ ਦੁਖ ਕਾ ਕੀਆ ਜੈਸਾ ਕਰਦਾ ਕੁਥੀ ਆਪ ਨ ਕੀ ਲਾਭ ਕਰਨੇ ਆਰ। ਦੂਸਰ ਕੌਣ ਕਹੇ ਵਿਚਾਰ, ਜਿਸਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੀ ਬਡ ਭਾਗੀ, ਨਾਨਕ ਜਨ ਸੀ ਸਲੋਕ ਤਜਹੁ ਸਿਆਨ ਸੁਰ ਜਨ ਸਿਮਰਹੁ ਹਰ ਹਰਾਈ ਕਾ ਸਹਰ ਮਨ ਰਖ ਨਾਨਕ ਦੁਖ ਪਰਮ ਪਾਉ ਜੈ ਅਸ਼ਪਦੀ। ਮਾਨੁਖ ਕੀ ਟੀਕ ਬ੍ਰਿਥੀ ਸਭ ਜਾਨ ਦੀ ਕੋਈ ਕਾ ਭਗਵਾਨ ਕਦੀ ਅਰਹ ਅਗਾਈ, ਬਾਹੁਨ ਤਰਸਨ ਰਗਿਆ ਮਾਰਾ ਰਖਈ ਕੁਆ, ਮਾਨੁਖ ਕੈ ਕਿਸ ਨਾਹੀ ਆਦਿ ਤਿਸਕਾ ਕੰਬੂਜ ਸੁਖ ਇਦ ਕਾ ਨਾਮ ਰਖਣ ਸਿਮਰ ਸਿਮਰ।

ਤਿੰਨ ਹੀ ਨਿਰੰਜਨ ਜਾਣਿਆ ਗੁਰੂ ਪ੍ਰਸਾਦ ਆਪਣਾ ਸੋ ਜਾਇ ਤੁਸੀਂ ਜਾਣੋ ਤ੍ਰਿਸ਼ਨਾ ਬੋ ਜਾਇ ਸਾਧ ਸੰਗ ਹਰਿ ਹਰਿ ਜਹ ਕਹਿ ਤੂ ਸਰਵ ਰੋਗ ਤਿਹੁ ਹਰਿ ਜਨ ਰਹਿਤ ਅਨ ਦਿਨ ਕੀਰਤਨ ਕਿਉਲ ਬਖਿਆ ਅਨ ਗ੍ਰਹਿਸਤ ਮੈਂ ਸੁਇੰਦਰ ਭਾਇ ਅਨੇਕ ਉਪਰਾ ਜਿਸ ਜਨ ਕੀ ਆਸਾ ਤਿਸਕੀ ਕਟਿਆ ਜਮ ਕੀ ਫਾਸਾ ਪਾਰ ਬ੍ਰਹਮ ਜਿਸ ਮਨ ਭੂਖ ਨਾਨਕ ਤਿਸਹਿ ਨਾ ਲਾਗਹਿ ਦੂਖ ਜਿਸ ਪਾ ਹਰਿ ਬ੍ਰਹਮ ਜਿਤਿ ਆਵੈ ਸੋ ਸੰਤ ਸੋ ਹੇਲਾ।

ਵਿਨਾਸੀ ਨਾਹਿ ਕਿਛ ਕੰਡ ਤਾਰਨ ਤਾਰਹੁ ਬ੍ਰਹਮੰਡ ਰਖਿਆ ਪੀਵ ਪੁਰਖ ਪ੍ਰਤਾਪ ਆਪ ਜਪਾਏ ਤਨਾਨ ਜਾ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਰਬ ਸੰਸਾਰ ਉਦਰਾ ਤਨਵੰਤ।

ਕੀਆ ਕਛੁ ਨਾ ਹੋਇ ਜੀ ਸਾਹ ਪ੍ਰਾਨੀ ਲੋਚਾ ਕੋਈ ਤਿਸ ਬੇਨਾ ਨਾਹਿ ਤੇਰਾ ਕਿਛੁ ਕਾਮ ਗਤ ਨਾਨਕ ਜਾਪੀ ਹਰ ਨਾਮ ਰੂਪਵੰਤ ਹੋਇਆ ਨਾਹਿ ਉਹ ਹੈ ਪ੍ਰਭੁ ਜੋ ਸਕਲ ਕਟ ਸੋ ਹੈ ਧਨਵੰਤਾ ਹੋਇ ਕਿਆ ਕੁ ਕਰਵੈ ਜਾਂ ਸਭ ਕਿਛੁ ਤਿਸ ਕਾ ਦੀਆ ਦਰਬੈ।

ਸਹਿਤ ਸਹਿਜ ਦ੍ਰਿਸ਼ਟ ਸਹਿਜ ਆਕਾਰ ਸਹਿਜ ਵਰਤਾ ਸਹਿਜ ਪਾਸਾਰ ਪਾਰ ਬ੍ਰਹਮ ਜਿਨ ਸਹਿਜ ਕਰ ਜਾਤਾ ਨਾਨਕ ਸੂਜਨ ਸਹਿਜ ਸਮਤਾ ਸਲੋਕ ਰੂਪ ਨਾਰੀਖ ਨਰੰਕੇਸ਼ ਤ੍ਰਿਹ ਗੁਣ ਤੀ ਪ੍ਰਭਿੰਦ ਤਿਸੇ ਬੁਝਾਈ ਨਾਨਕ ਸੁ ਪ੍ਰਸਾਨ ਅਸ਼ਪਦੀ ਅਵਨਾਸੀ ਪ੍ਰਭ ਮਨ ਮਹਿਰਾਖ ਮੈਨ ਕੀਤੀ ਤਿਆਗ ਦਿਖਦੇ ਪਰ ਨਾਹੀ ਕਿਸ ਕੋਏ ਸਰਵ ਨਿਰੰਤਰੀ ਕੋ ਸਜਾ ਬਿਨਾ ਬਿਦਾਨ ਗਹਿਰ ਗੰਭੀਰ ਗਹਿਰ ਸੁਜਾਨ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ

ਗਨਗਤ ਵਾਹਿਗੁਰੂ ਸਤਿ ਜਾਗ ਸਤਿ ਅਸਥਾਨ ਪੁਰਖ ਸਤਿ ਕੇਵਲ ਪ੍ਰਧਾਨ ਪਰਦੂਤ ਸਤਿ ਸਤਿ ਜਾ ਕੇ ਬਾਣ ਸਤਿ ਪੁਰਖ ਸਾਹਿਬ ਮਹਿ ਸਮਾਣ ਸਤਿ ਕਰਮ ਜਾ ਕੇ ਰਚਨਾ ਸਤਿ ਮੂਲ ਸਤਿ ਸਤਿ ਉਤਪਾਤ ਸਤਿ ਕਾਰਨ ਨਿਰਮਲ ਨਿਰਮਲੀ।

ਮਨ ਬਿਸਮੈ ਬਿਸਮੈ ਜਨ ਬੂਝੇ ਅਧਾਇਆ ਸਵਾਦ ਪ੍ਰਭ ਕਰ ਰੰਗ ਰਾਜ ਜਨ ਰਹੇ ਗੁਰ ਕੈ ਵਚਨ ਪਦਾਰਥ ਰਹੇ ਹੋਏ ਦਾਤ ਦੁਖਟ ਨਾਰ ਜਗ ਸੰਗ ਤਰਾ ਸੰਸਾਰ ਜਨ ਕਾ ਸੇਵ ਸੋਵਟ ਵਾਯੂ ਜਨ ਕਾ ਸੰਗੀ ਕਲੇਵ ਲਾਗੀ ਗੋਨ ਗੋਬਿਦ ਕੀਰਤਨ ਜਨ ਗਾ ਗੁਰ ਪ੍ਰਸਾਦ ਨਾਨਕ ਹਰ ਪਾਵੈ ਸਲੋਕ ਆਦਿ ਸਚ ਜੁਗਾਦ ਸਚ ਹੈ ਪੇ ਸਚ ਨਾਨਕ ਪੂਸੀ ਪੇ ਸਚ ਅਸ਼ਟਪਦੀ

ਜਿਸ ਦੇ ਉਪਜੈ ਤੁਮਾ ਸਮਾਨਾ ਬਸਤ ਵਾਹੀ ਲੇ ਬਸਤ ਕਢਾਈ ਤਾ ਕੋ ਭਿਨ ਨ ਕਹਿਣਾ ਜਾਏ ਬੁਗ ਜਾਏ ਬੁਗਨ ਅਰਬ ਬੀਕ ਨਾਰਾਇਣ ਵੀਰੇ ਨਾਨਕੀ ਕਰ ਠਾਕੁਰ ਕਾ ਸੇਵਕ ਆਗਿਆ ਕਰ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕਾ ਸੇਵਕ ਹੈ ਮਨ ਪ੍ਰਦੀਤ ਠਾਕੁਰ ਕੇ ਸੇਵਕ ਨਿਰਮਲ ਗੀਤ ਠਾਕੁਰ ਕਾ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕਰਾਂਗ ਸੇਵਕ ਆਉ ਪ੍ਰਭ ਪਾਲਨ ਵਾਲਾ ਸੇਵਕ ਰਾਖਣ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਤਾਰ ਨਾਨਕ ਸੋ ਸੇਵਕ ਸਾਧ ਸਾਧ ਸੰਭਾਰਿਆ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕ

ਸੇਵਕ ਗੁਰ ਸਦਾ ਦਿਆਲ ਸੇਖੀ ਗੁਰ ਦੁਰਮਤ ਮਲ ਹਿਰੈ ਗੁਰ ਵਚਨ ਹਰਨਾਮ ਉਤਰੈ ਸਤਿਗੁਰ ਸਿੱਖ ਬੰਧਨ ਕਾਟੈ ਗੁਰ ਕਸੇ ਕੋ ਬਕਾਰ ਦਿਆਟੈ ਸਤਿਗੁਰ ਸਿੱਖ ਨਾਮ ਤਾਨ ਦੇ ਗੁਰ ਕਸੇ ਗੁਰ ਪਾਗੀ ਹੀ ਸਤਿਗੁਰ ਸਿੱਖ ਹਰਤ ਪਲਤ ਸਵਾਰ ਨਾਨਕ ਸਤਿਗੁਰ ਸਿੱਖ ਕਹੋ ਜੀ ਅਨਾਦ ਸੁਮਾਰ ਗੁਰ ਕੈ ਗ੍ਰਿਹ ਸੇਵਕ ਜੋ ਰਹਿ ਗੁਰ ਕੀ ਆਗਮਨ ਮਨ ਸਹਿ ਆਵਸ ਕਾਉ ਕਰ ਕਾਸ਼ ਨਾ ਜਨਾਵੈ ਹਰ ਹਨ ਅਵਰਦਾ ਸਤਿ ਆਵੈ।

ਸਾ ਨਾਮ ਸੰਭਾਰ ਛੱਡ ਸਿਉ ਸਕਲੀ ਮਨਸਾ ਸੰਗ ਪਾਵਾ ਸਚਤਨਾ ਹਰ ਪੂੰਜੀ ਸੰਚ ਕਰ ਵਿਵਹਾਰੀ ਹਰ ਸੁਖ ਦਰਗਾ ਜਾਕਾਰ ਸਰਬ ਨਿਰੰਤਰੀ ਕੋ ਦੇਖ ਕਹ ਨਾਰੰਗ ਜਾਕਾ ਮਸਤਕ ਦੇਖੇ।

ਸੋਬਰ ਪਰੇ ਪ੍ਰੀਮਰਾ ਸੰਗ ਉਪਜਾ ਚਾਉ ਸਾਧ ਕਸੰਗ ਪਰੇ ਸਰਨਾਨ ਸਭ ਤਿਆਗੰਤ ਪ੍ਰਗਾਸ ਅਨ ਦਿਨ ਲਿਵਲਾ ਗੁਰੂ ਭਾਗੀ ਜਪਿਆ ਪ੍ਰਭ ਸੁਜ ਨਾਨਕ ਨਾਮ ਰਤੀ ਸੁਖ ਸਿਵ ਕਿ ਮਨਸਾ ਪੂਰੀ ਪੇ ਸਾਧ।

ਭਗਤਿ ਨਾਮ ਸਮਾਏ ਸੁਖਮ ਬਿਸਰੈ ਜੀ ਕਾਰ ਨ ਭਾਨੈ ਸੁਖਮ ਬਿਸਰੈ ਜੀ ਕੀਆ ਜਾਣੈ ਸੁਖਮ ਬਿਸਰੈ ਜਿਨ ਸਭ ਕਿਛੁ ਦੀਆ ਸੁਖਮ ਬਿਸਰੈ ਜੀ ਜੀਵਨ ਜੀਆ ਸੁਖਮ ਬਿਸਰੈ ਜੀ ਅਗਨ ਮਹਿ ਰਾਖੈ ਗੁਰੂ ਪ੍ਰਸਾਦਿ ਕੋ ਬਿਰਲਾ ਲਖ

ਬਾਬਤੋਂ ਸ੍ਰਿਸ਼ਟੀ ਉਪਾਈ ਆਪ ਨਾ ਭਾਣ ਲੈ ਸਮਾਏ ਤੁਮ ਤੇ ਬੇਨ ਨਹੀਂ ਕਿਸੋ ਆਪ ਨੂੰ ਸੂਤ ਸਭ ਜਗਤ ਪੁਰੇ ਜਾ ਕੋ ਪ੍ਰਭ ਜੀ ਆਪ ਜਾਏ ਸੱਚ ਨਾ ਸੂਰ ਜਨ ਪਾਏ ਸੋ ਸਮ ਦਰਸੀ ਤਤ ਕਵਿਤਾ ਨਾਨਕ ਸਗ ਸ੍ਰਿਸ਼ਟ ਕਾ ਜੀਤਾ ਜੀ ਅਜੰਤਰ ਸਭ ਤਾ ਕਹਾ ਦੀਨ ਦਿਆਲ ਅਨਾਥ ਪਨਾਥ ਜੇ

ਲੈ ਮਿਲਾਈ। ਭਗਤ ਕਰੀ ਹਰਿ ਕੀ ਗੁਣ ਗਾਈ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨਾਰ ਨਾਨਕ ਇੱਕ ਜਾਣਿਆ, ਜਨ ਲਾਗਾ ਹਰੀ ਕਹਿਣਾਇ, ਤਿਸ ਦੀ ਆਸਨ ਬਿਰਥੀ ਜੈ ਸੇਵਕ ਸਿਵਾ ਬਣਾਈ।

ਸੂਰ ਨਾਨਕ ਦਾ ਕਾਰਜ ਪੂਰਾ ਮਾਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੀਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵ ਪ੍ਰਵਾਨੰਤ।

ਪਾਵੇ ਤੁਰਾਂ ਸਿਮਰਤ ਮੈਂ ਦੇਵ ਸਸੀ ਅਰ ਸੂਰ ਨਖਿਆ ਤੁਰ ਮਹੀਕ ਬਾਣੀ ਪ੍ਰਭ ਸਭ ਕੋ ਬੋਲਿਆ ਆਵ ਡੋਲ ਨਾ ਕਹੂੰ ਡੋਲਿਆ ਸਰਬ ਕਲਾ ਕਰ ਖੇਲਾ ਖੇਲ ਅਮੋਲ ਨਾ ਪਾਈ ਆ ਗੁਣ ਹੈ ਅਮੋਲ ਸਰਬ ਜੋਤ ਮੈਂ ਜਾਗ ਜੋਤ ਆ ਰਹੀ ਸੁਆਮੀ ਓਤ ਪੋਤ ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮਹਿ ਹੂ ਵਿਸਾਸ ਸੰਤ ਜਨਕ ਅਭਿਖਨ ਸਾਹਿਬ ਬ੍ਰਹਮ ਸੰਤ ਜਨਕ ਹਿਰਦਾ ਸਭ ਧਰਮ ਸੰਤ ਜਨ ਸੁਨੇ ਸਭ ਵਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਰਹਿਤ ਸਾਧ ਵਚਨ ਸਾਧ ਸਭ ਕਹਿਤ ਜੋ ਜੋ ਹੋਏ ਸੋ ਸੁਖਮਾਨ ਕਰਨ ਕਰਾਵਨ ਆਰ ਪ੍ਰਭ ਜਾਨੈ ਅੰਤਰ ਵਸੇ ਵਾਹਿ ਪਿਓ ਹੈ ਨਾਨਕ ਦਰਸਨ ਦੇ ਸਾ ਮੋਹਿ ਆਪ ਸਾਧਗੀ ਆ ਸਭ ਸਾਧ ਤਿਹ ਪ੍ਰਭ ਦੇ ਸਗਲੀ ਉਤਪਾਦ ਤਿਹ ਭਾਵੇ ਤਾਂ ਕਰੇ ਵਿਸਥਾਰ ਤਿਹ ਭਾਵੇ ਤਾਂ ਏਕ ਅੰਕਾਰ

ਤਨਾ ਪੰਜਾ ਸਾਹਿਬ ਹੀ ਸੁਣਾ। ਆਵਨ ਜਾਣੇ ਖੇਲ ਬਣਾਇਆ ਗਿਆ ਕਰੀ ਕਿ ਨਿਮਾਇਆ ਸਭ ਕਮਾਇਦ ਅਲਿਵ ਤੋ ਰਹਿ ਜੋ ਕਿਛ ਕਹਿਣਾ ਸੋ ਆਪ ਹੀ ਕਹਿ ਆ ਗਿਆ ਵਹਿ ਗਿਆ ਜਾਇ ਨਾਨਕ ਜਾਂ ਪਾਵਤ ਲਏ ਸਮਾਇ ਹੋਏ ਸੋ ਨਾਹੀ ਬੁਰਾ ਉਰੈ ਕਹੁ ਕਿਨੈ ਕਾਸ਼ ਕਰਾ ਪਰਾ ਕਰ।

ਕੁਲਵੰਤ ਪਾਤਵੰਤ ਜੀਵਨ ਮੁਕਤ ਜਿਸ ਸਰਦਾ ਭਗਵੰਤ ਧਨ ਧਨ ਧਨ ਜਨ ਜਿ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਹਿ ਸਵਾਉ ਜਨ ਕਸ

ਆਪ ਨਿਰਧ ਬੁੱਧ ਗਿਆਨ ਸਰਬ ਤਹਿ ਸਿਧ ਵਿਦਿਆ ਤਪ ਜੋਗ ਪ੍ਰਭ ਗਿਆਨ ਸ੍ਰੇਸ਼ਟ ਉਤਮੇ ਸਨਾਨ ਚਾਰ ਪਦਾਰਥ ਕੌਣ ਪ੍ਰਕਾਸ਼ ਸਭ ਕਮਾਦ ਸਕਲ ਦੇਵ ਦਾਸ ਸੁੰਦਰ ਚਾਤੁਰ ਤਤ ਕਬੀਰਤਾ ਸੁੰਦਰ ਸੀਕ ਦ੍ਰਿਸ਼ਟੀਤਾ।

ਸਰਾਮ ਊਟ ਅਪਰਾਧ ਸਾਧ ਸੰਗ ਮੇਟਾਇ ਸੰਤ ਕਿਰਪਾ ਦੇ ਜਮ ਦੀਪ ਛੋਟਾ ਜਾ ਕਮਸਤ ਕਰਮ ਪ੍ਰਭਾਏ ਸਾਧ ਸਰਨ ਨਾਨਕ ਦੀ ਆਈ ਜਿਸ

ਗੁਰ ਈਸ਼ਰ ਗੁਰ ਗੁਰ ਬ੍ਰਹਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਖਾਣਾ ਹੀ ਕਹਿਣਾ ਕ ਸਮਝਾਈ ਗੁਰਾ ਕਦੇ ਬਝਾਈ ਸਭਨਾ ਜੀਆਂ ਕਵਿਤਾ ਸੁ ਮੈਂ ਵਿਸਰ ਨਾ ਜਾਈ।

ਅਸੰਗ ਭਗਤ ਗੁਣ ਗਿਆਨ ਉਤਾਰੂ, ਅਸੰਗ ਸਤੀ ਸਿੰਘ ਅਸੰਗ ਸਤੀ ਅਸੰਗ ਤਾਰੂ, ਅਸੰਗ ਸੂਰਮ ਭਗਤ ਸਾਰੂ, ਅਸੰਗ ਮੂਲ ਲੈ ਤਾਰੂ, ਕੁਦਰਤ ਕਰਮ ਗਾ ਵਿਚਾਰ ਵਾਰਨ ਜਾਵਾ ਇੱਕ ਵਾਰ ਜੋਤ ਭਗਤ ਸਾਹਿਬ ਭਲੀ ਕਾਰ ਤੁਸਦਾ ਸਲਾਮ ਨਿਰੰਕਾਰ, ਅਸੰਗ ਮੂਰਖ ਅੰਧ ਘੋਰ, ਅਸੰਖ ਚੋਰ ਰਾਮ ਘੋਰ, ਅਸੰਖ ਅੰਮ੍ਰਿਤ ਕਰ ਜਾ ਦੂਰ, ਅਸੰਖ ਰੁੜਤਿਆ ਕੁਮਾਰ ਹੇ, ਅਸੰਖ ਪਾਪੀ ਪਾਪ ਕਰਦਾ ਹੈ, ਅਸੰਖ

ਤੂੰ ਸਦਾ ਸਲਾਮਤ ਨਿਰੰਕਾਰ ਅਸੰਗ ਨਾਵ ਸੰਖ ਦਾਵਾ ਗਮ ਗਮ ਸੰਕਲੂ ਅਸੰਖ ਸਿਰ ਭਾਰ ਹੋਏ ਅਖਰੀ ਨਾਮ ਕ੍ਰਿਸ਼ ਲਾਹ ਅਖਰੀ ਗਿਆਨ ਗੀਤ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸੁਣਜੋ ਵਖਾਣ ਜਿਨੇ ਲਿਖੇ ਤੇ ਸੁਣਨਾ ਜੇ ਪਰਮਾ ਤਿਵ ਤਿਵ ਪਾਹੇ।

ਸਤੀ ਮਾਲ ਧੰਨ ਕੀੜੀ ਤੁਲ ਹੋਵਰੀ ਜਿਸ ਮੁਨਾ ਵਿਸਰੈ ਅੰਤਰ ਸੁਤੀ ਕਹਿਣੇ ਅੰਤ ਅੰਦਰ ਕਣੇ ਦੇਣ ਅੰਤ ਅੰਦਰ ਵੇਖਣ ਸੁਣਨੇ ਅੰਤ ਅੰਤਰ ਜਾਵੀ ਕਿਹਾ ਮਨਮੰਤ ਅੰਦਰ ਜਾਵੀ ਕੀਤਾ ਕਾਰ ਅੰਤਰ ਜਾਵੀ ਪਾਰਾਵਾਰ ਅੰਤ ਕਾਰਨ ਕੀਤੀ ਬਿਰਲਾਏ ਤਾਂ ਕਿ ਅੰਤਰ ਪਾਏ ਦਾਹੀ ਇਹੋ ਅੰਤਰ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੀ ਉੱਪਰ ਉੱਚਾ ਨਾ ਏੜੂ ਉੱਚਾ ਹੋਵੇ ਕੋਈ ਸੂਚੀ ਕੋ ਜਾਣੇ ਸੋ ਹੋਏ ਜੀਵਟ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਸ ਬਹੁਤਾ ਕਰਨ ਮੁਖਿਆ ਨੰਦ ਆਇਆ ਵੱਡਾ ਦਾਤਾ ਤਿਲ ਨਤਮਾਏ।

ਆਖੇ ਬਰਮੇ ਆਖੇ ਇੰਦ ਆਖੇ ਗੋਪੀ ਦਾ ਗੋਬਿੰਦ ਆਖੇ ਇਸ ਰਾਖੇ ਸਿੱਧ ਆਖੇ ਕਿਤੇ ਕੀਤੇ ਬੋਧ ਆਖੇ ਦਾਨਵੇਂ ਆਖੇ ਦੇਵ ਆਖੇ ਸੁਰ ਨਾਰ ਮੁਨਜਨ ਸੇਵ ਕਿਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉਠ ਜਾਹੇ ਇਤੇ ਕੀਤੇ ਹੋਰ ਕਰਹੇ ਦਾ ਅਗਰ ਸਕੇ ਕਹੀ ਕੇ ਜੇੜ ਭਾਗ ਤੇੜ ਹੋਏ ਨਾਨਕ ਜਾਣੇ ਸੱਚਾ ਸੋਏ।

ਕਿ ਤੇਰਾ ਪ੍ਰਿਸੁ ਕਹਿਣ ਕੇ ਤੇ ਗਾਉਣ ਮਾਰੇ ਗਾਵੇ ਤੁਹਾਨੂੰ ਪਾਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚੇਤ ਗੁਪਤ ਲਿਖ ਜਾਣੇ ਲਿਖ ਧਰਮ ਚਾਰ ਗਾਵੇ ਇਸਤਰ ਬ੍ਰਹਮਾ ਦੇਵੀ ਸੁਣ ਸਾਸ ਵਾਰੇ ਗਾਵੇ ਇੰਦਰ ਦਸਨ ਬੈਠੇ ਦੇਵਤਿਆਂ ਦੇ ਨਾਲ ਗਾਵੇ ਸਿਸਤਮਾ ਦੀ ਅੰਦਰ ਗਾਉਣ ਸਾਹਿਬ ਚਾਰ ਗਾਵਣ

ਰਾਤੀ ਤਿਆਈ ਪੰਥੀ ਸਰਮਾਤੀ ਮੰਜੀ ਤੈ ਜਗ ਜੀਤ ਦੇਤ ਸਿਆ ਦੇਸ ਆਦਿ ਅਨੀਲ ਅਨਾਦ ਅਨਾ ਹੱਥ ਜੇ ਕੁਵੇਸ਼ ਭੁਗਤ ਗਿਆਨ ਦਿਆ ਭੰਡਾਰਨ ਕਿਰਕਿਰ ਵਾਜੇ ਨਾਦ ਆਪਣਾ ਸਨਾਤੀ ਸਤਿਸੰਗ ਕੀਰਤ ਸਤਿ ਪ੍ਰਸਾਦ ਸੰਯੋਗ ਜੁਗ ਕਰ ਚਲਾਵੇ ਲਿਖਿਆ ਭਾਗ।

ਸਤਿਖੰਡ ਵਸੇ ਨਿਰੰਕਾਰ ਕਰ ਕਰ ਵਿਖੇ ਨਿਧਨ ਹਾਰ ਤਿੱਥੇ ਖੰਡ ਮੰਡਲ ਬ੍ਰਹਮੰਡ ਜੇ ਕੋ ਕਥਿ ਤੰਤ ਨੰਤ ਤਿੱਥੇ ਲੋ ਲੋਕਾਰ ਜਿਵ ਜੋ ਕੁੰਤ ਵਿਦੁਕਾਰ ਵਿਖੇ ਵਿਕਸਿਤ ਕਰ ਵਿਚਾਰ ਨਾਨਕ ਸੁਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ।

ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤਿਮਕ ਉਜਲੇ ਖੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਂਕਾਰ ਸਤਿ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਫਤਿਹ ਜਾ ਸ੍ਰੀ ਮੁਖ ਵਾਹ ਪਾਤਸ਼ਾਹੀ ਦਸਵੀਂ ਛਪੇ ਸ਼ਾਂਤ ਵਾ ਪ੍ਰਸਾਦ ਚਕਰ ਚਿੰਨ ਅਰ ਵਰਨ ਜਾ ਦਰਬਾਤ ਨੈਣ ਜੇ ਰੂਪ ਰੰਗ ਰੇਖ ਭੇਖ ਕੂ ਕਨ ਸਕਤ ਕਹੇ ਅਚਾਲ ਮੂਰਤਿ ਅਨੁਭਵ ਪ੍ਰਕਾਸ਼ ਸੰਤੋਸ ਗਹਿ ਜੈ ਕੋਟ ਇੰਦਰ ਇੰਦਰਾਣ ਸਹਾਇ ਸਮਾਨ ਗਣਿ ਜੈ ਤੇਰੇ ਭਾਵਨ ਮਹੀਪ ਸੁਰ ਨਾਰਾ ਸੁਰ ਨੇਤ ਨਿਤ ਬੰਤਰਨ ਕਹਿ ਤਵ ਸਰਵਨਾਮ ਕਥੇ ਕਵਨ ਕਰਮ ਨਾਮ ਵਰਣ ਸੁਮਾਤ।

ਨਮੋ ਜੀਵ ਜੀਵਨ ਨੂੰ ਬਿਜ ਬਿਜੈ ਖਿਜੈ ਬਿਜੈ ਸੰਪਰ ਸਿੱਧੇ ਕਿਰਪਾਲ ਸਰੂਪੇ ਗੁਰਕਰਮ ਪ੍ਰਣਾਸੀ ਸਦਾ ਸਰਵਦਾ ਰਿਸਨ ਵਾ

ਗਰਭ ਗੰਜਨ ਦੁਸ਼ਟ ਭੰਜਨ ਮੁਗਧ ਕਾਮ ਆਪ ਰੂਪ ਅਮੀਕ ਆਨ ਉਤੇ ਪ੍ਰਖੁਤ ਹੂਤ ਹੈ। ਗਰਭ ਗੰਜਨ ਸਰਭ ਭੰਜਨ ਆਪ ਆਦਿ ਰੂਪ ਸੂਤ ਅੰਗਹੀਨ ਭੰਗ ਨਾਤਮ ਏਕ ਪ੍ਰਖੁਪਾਰ।

ਸਰਵਮ ਧਰਮਮ ਜੁਗਤਾ ਸਰਵਮ ਮੁਕਤਾ ਸਾਵਲ ਸ਼ੰਤ ਵੈ ਪ੍ਰਸਾਦ ਨਮੋ ਨਰਕ ਨਾਸੀ ਸਦਾ ਪ੍ਰਕਾਸ਼ ਅਨੰਗ ਸਰੂਪੇ ਭੰਗੋ ਭੂਤੇ ਪਰਮਾਤਮ ਪਰਮਾਤਮ ਸਦਾ ਸਾਤੇ ਅਗਾਹ ਸਰੂਪੇ ਨਿਰਭਾਵ ਭੂਤੇ ਅਨੰਗੀ ਨਾਮੀ ਤ੍ਰਿਪੰਗੀ ਤ੍ਰਿਕਾਮੀ।

ਸਤਲੁਜੀਜ ਹੈ ਪਰਮ ਪਰਮ ਈਸੈ ਸੰਤਲ ਅਧੀਸ ਆਦੇ ਸੁਲ ਲੇਖੈ ਸੁਲ ਭੇਖੈ ਜੀਵਨ ਜਮੈ ਕੁਲ ਇਮੈ ਕਰਮਿਲ ਕੁੰਬਾਲਕ ਜੁਲਦ ਜਮਾਲਕ ਚਾਲ ਪ੍ਰਕਾਸ਼ ਕਮ ਤੁਸ ਬਾਸ ਹੈ।

ਸਰਬਦਾ ਸਰਜੁਗ ਦੇ ਤੁਕਾਰਮ ਪ੍ਰਣਾਸੀ ਦਿਆਲੂ ਸਰੂਪੇ ਸਦਾ ਅੰਗ ਸੰਗੇ ਅਭੰਗਮ ਭੂਤੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸਵਯੰ ਪੰਸਪ ਸਰਬਦਾ ਸਰਜੁਗ ਤੇ ਤੁਕਾਰਮ ਪ੍ਰਣਾਸੀ ਦਿਆਲੂ ਸਰੂਪੇ ਸਦਾ ਅੰਗ ਸੰਗੇ ਅਭੰਗਮ ਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੇਂ ਤ੍ਰੈ ਪ੍ਰਸਾਦ ਸੁਵੀਰ ਸਰਾਗ ਸੁਸਮੂਹ ਸਦਾਨ ਕੇ ਦੇਵ ਰਿਓ ਕਰ ਜੋ ਜਤੀ ਕੇ ਸੂਰ ਸਰਾਰਦਨ ਸੋ ਸਦਾਤਕ ਸੰਤ ਸਮੂਹਾਂ ਨਿਯਮਿਤ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਾਤ ਕੌਣ ਦੇਖ ਪ੍ਰਾਪਤੀ ਕੇ ਸ੍ਰੀ ਭਗਵਾਨ ਕੇ ਭਾਗ ਕਿਰਪਾ ਹੋ ਤੇ ਏਕ ਲਤੀਫ ਨੇ ਕਰਤੀ ਕੇ ਮਾਤਮ ਤੰਗ ਜਿਹੜੇ ਸੰਗ ਅਨੂਬਾ ਤੰਗ ਸੁਰੰਗ ਸਵਾਰੇ ਕੋਟ ਤਰੰਗ ਰੰਗ ਸਕੂਤ ਪਵਨ ਗੌਣ ਕੁਜਾਦਨ ਵਾਰੇ ਭਾਰੀ ਪਜਾਨਕ ਭੂਬਲੀ।

ਅਚਾਰੀ ਸਾਰਿਕ ਧਾਰ ਪਿਸਿਆ ਤੋਰ ਦੀਦ ਮਲੰਦ ਮਵਾ ਸਨਮਾਤਿਕ ਜਾਨ ਗਮਾਨ ਮਿਲਾਇਆ ਗਾੜੇ ਗੜਾਨਕ ਤੋੜ ਨਾਲ ਸੋਭਾ ਤਰੀ ਜੁਗਤਾ ਲੋਇਆ ਸਾਹਿਬ ਸ੍ਰੀ ਸ੍ਰੀ ਸਭ ਕੋ ਸਰਨਾਇਕ ਜਾਤ ਨਿਕ ਸੁਰੀ ਦਵਾਇਆ ਦਾਨਮ ਦੇਵ ਫਨੰਦਨ ਸਾਚਰ ਭੂਤ ਪੇਖ ਭਵਾਨ ਪਿੰਗੇ ਜੀਵ ਤੇ ਜਲ ਮੈਂ ਸਲ ਮੈਂ ਪਲ ਹੀ ਪਲ ਮੈਂ ਸੁਤਾਤ ਪਿੰਗੈ ਪੁਨ ਪ੍ਰਤਾਪ ਨੂੰ ਬਾਲ ਜਾ ਧੁਨ ਪਾਵਨ ਕੀ ਪੁਨਖ ਪਿੰਗੇ ਸਾਸ ਮੁਖ ਪ੍ਰਸਾਨ ਫਿਰੇ ਦਾਗ ਸਤਰ ਸਵੇ ਲੋਚ ਪਿੰਗੀ ਮਾਨਮ ਇੰਦਰ ਗਜਿੰਦਰਨ ਰਾਤਾਪ

ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਫਤਿਹ ਪਾਤਸ਼ਾਹ ਦਸਮ ਕਵੀ ਉਬਾਸ। ਬੇਨਤੀ ਚਾਹੋ ਭਾਈ ਅੰਮ੍ਰਿਤ ਕਰੋ ਹਾਦਸਾ ਪੂਰਨ ਹੋ ਜਿਤ ਕੀ ਇੱਛਾ, ਤਬ ਚਰਨਾਂ ਮਨ ਰਹੇ ਹਮਾਰਾ ਆਪਣਾ ਦਾਨ ਕਰੋ ਪਾਰਾ।

ਘਰ ਸੁਭਾਗੇ ਸ਼ਬਦ ਬਾਜੇ ਕਲਾ ਗੁਰਧਾਰੀਆ ਪੰਜ ਦੂਤ ਬਸ ਪੀਤੇ ਕਾਲ ਘੁਮਾਰਿਆ ਧੋਰ ਕਰਮ ਪਾਇਆ ਤੁਝਨ ਕੋ ਸਿਨਾ ਮਰ ਕੇ ਲਾਗੇ ਕਹੇ ਨਾਨਕ ਤੈਂਸ ਗੁਵਾ ਤਿਤ ਕਰ ਅਨਹਦ ਬਾਜੇ ਸਾਚੀ ਲਿਬਨ ਦੇਹ ਨਮਾਣੀ।

ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੀਰੀ, ਬਿਖੂ ਮਾਰ ਨਾਨ ਲਾਭ ਲੋਕ ਘਰ ਦਿਸਣਾ, ਬਹੁਤ ਨਾ ਹੀ ਬੋਲਣਾ, ਖਨਿਓ ਤਿੱਖੀ ਬਾਲੋ।

ਪਵੇ ਸੰਘ ਸੁਭਾਈਆ ਕਹਿੰਦੇ ਪਵੇ ਸੁਣਦੇ ਪਵਿੱਤਰ ਸੇ ਪਵਿੱਤ ਜਿਨੀ ਮਾਨੁਸ ਆਇਆ ਕਹੇ ਨਾਮ ਸੇ ਪਵਿੱਤਰ ਜਿਹਨੂੰ ਗੁਰਮੁਖ ਹਰਿ ਧਿਆਇਆ ਕਰਮੀ ਸਾਧਨ ਉਪਜੀਵਨ ਸਹਿਜੇ ਸੰਸਾਰ ਨਾ ਜਾਇ ਨਾ ਜਾਇ ਸੰਸਾਰ ਸੰਜਮ ਰੇ ਕਰਮ ਕੁਮਾਰ ਐਸੇ ਜੀਵ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋ ਸ਼ਬਦ ਲਾਗੂ ਅਰ ਸੂਰਜ ਤਰਾਏ ਕਹੇ ਨਾਨਕ ਪ੍ਰਸਾਦੀ ਸਾਹਿਬ ਉਪਜੀ ਸੰਸਾਰ ਜਾਇ ਜੀਓ ਮੈਲੇ ਬਾਰੋਂ ਦਿਨ ਬਾਰੋਂ ਦਿਨ ਜੀਵ ਤੂੰ ਪੈਲੇ ਤਿੰਨੀ ਜਨਮ ਜੀ ਹਾਰਿਆ ਇਹ ਤਿਸਨਾ ਵੱਟਾ।

वाहेगुरु वाहेगुरु वाहेगुरु।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਭਾਈ ਤਾਰੂ ਸਿੰਘ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਅੱਜ ਸਾਵਣ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਔਰ ਹਾੜ੍ਹ ਦਾ ਮਹੀਨਾ ਸੁੱਖ ਸੁੱਖਾਂ ਨਾਲ ਬਤੀਤ ਹੋਇਆ ਹੈ। ਸਾਵਣ ਦੇ ਮਹੀਨੇ ਦੀ ਆਰੰਭਤਾ ਹੈ। ਪਾਤਸ਼ਾਹ ਕਿਰਪਾ ਕਰਨ, ਸਾਵਣ ਦਾ ਮਹੀਨਾ ਸਭ ਲਈ ਸੁੱਖ ਸੁੱਖਾਂ ਨਾਲ ਬਤੀਤ ਹੋਵੇ। ਸਾਵਣ ਦੇ ਮਹੀਨੇ ਦਾ ਜੋ ਹੁਕਮਨਾਮਾ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਪਾਤਸ਼ਾਹ ਪ੍ਰਮਾਨ ਕਰਦੇ ਹਨ

ਗੁਰੂ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਹਨ, ਜਿਵੇਂ ਸਾਉਣ ਦੇ ਮਹੀਨੇ ਦੇ ਵਿੱਚ ਵਰਖਾ ਹੁੰਦੀ ਹੈ ਤੇ ਜਦੋਂ ਵਰਖਾ ਹੁੰਦੀ ਹੈ ਸਾਰੀ ਕੁਦਰਤ ਕਾਇਨਾਤ ਹਰਿਆਵਲੀ ਹੋ ਜਾਂਦੀ ਹੈ, ਖਿੜ ਜਾਂਦੀ ਹੈ। ਪਾਤਸ਼ਾਹ ਕਹਿੰਦੇ ਨੇ ਇੱਕ ਵਰਖਾ ਬਾਹਰ ਹੋ ਰਹੀ ਹੈ, ਕੁਦਰਤ ਖਿੜ ਗਈ, ਹਰਿਆਵਲ ਹੋ ਗਈ। ਇੱਕ ਵਰਖਾ ਪਰਮਾਤਮਾ ਦੇ ਨਾਮ ਦੀ ਜੀਵ ਦੇ ਅੰਦਰ ਹੁੰਦੀ ਹੈ। ਉਹ ਵਰਖਾ ਕੀ ਹੈ? ਉਹ ਵਰਖਾ ਹੈ ਪਰਮਾਤਮਾ ਦੇ ਨਾਮ ਦੀ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ। ਅਤੇ ਵਰਖਾ ਹੁੰਦੀ ਕਿੱਥੇ ਹੈ? ਮਨ ਪੀਵੈ ਸੁਣ ਸ਼ਬਦ ਵਿਚਾਰ। ਉਹ ਵਰਖਾ ਮਨ 'ਤੇ ਹੁੰਦੀ ਹੈ ਪਰਮਾਤਮਾ ਦੇ ਨਾਮ ਦੀ। ਇਹ ਵਾਹਿਗੁਰੂ ਸਿਮਰਨ ਕੀ ਹੈ? ਇਹ ਹੈ ਉਸ ਪਰਮਾਤਮਾ ਦਾ ਨਾਮ ਜਿਹੜਾ ਚਿਮ ਚਿਮ ਕੇ ਵਰਸਦਾ ਹੈ ਮਨ ਦੇ ਉੱਤੇ। ਪਾਤਸ਼ਾਹ ਕਹਿੰਦੇ ਨੇ

ਰੂਪੀ ਅੰਮ੍ਰਿਤ ਵਰਸਦਾ ਹੈ ਉਹਨਾਂ ਦਾ ਮਨ ਖਿੜ ਜਾਂਦਾ, ਮਨ ਦਾ ਖਿੜਾਓ ਬਣ ਜਾਂਦਾ, ਮਨ ਖੁਸ਼ ਹੋ ਜਾਂਦਾ।

ਪਾਤਸ਼ਾਹ ਕਹਿੰਦੇ ਨੇ ਅਗਲੀਆਂ ਪੰਕਤੀਆਂ ਵਿੱਚ, ਹੁਣ ਮਨ ਨੂੰ ਪਰਮਾਤਮਾ ਦਾ ਨਾਮ ਰੂਪੀ ਰੰਗ ਚੜ ਗਿਆ ਜੀ। ਅਤੇ ਜਦੋਂ ਨਾਮ ਰੂਪੀ ਰੰਗ ਚੜ ਗਿਆ, ਸੱਚਾ ਰੰਗ ਚੜ ਗਿਆ, ਅਤੇ ਹੁਣ ਹੇ ਮੇਰੇ ਵਾਹਿਗੁਰੂ, ਤੇਰਾ ਨਾਮ ਹੀ ਸਹਾਰਾ ਬਣਦਾ ਫਿਰ।

ਮਾਇਆ ਦਾ ਰੰਗ, ਵਿਕਾਰਾਂ ਰੂਪੀ ਰੰਗ। ਹੁਣ ਜਿਹੜੇ ਵਿਕਾਰ ਹਨ ਉਹਨੂੰ ਤੰਗ ਨਹੀਂ ਕਰਦੇ। ਹੁਣ ਵਿਕਾਰ ਛਾਰ ਕਹਿੰਦੇ ਨੇ ਸੁਆਹ, ਨਾਸਵੰਤ ਦਿਸਦੇ ਨੇ ਵਿਕਾਰ। ਹੁਣ ਮਨ, ਕਿਉਂਕਿ ਮਨ ਨੂੰ ਨਾਮ ਰੂਪੀ ਰੰਗ ਚੜ੍ਹ ਗਿਆ,

ਆਪੇ ਜਿਹੜੀ ਅੰਮ੍ਰਿਤ ਧਾਰਾ ਵਰਸੀ ਹੈ, ਇਹ ਨਾਮ ਦਾ ਖਜ਼ਾਨਾ ਮਿਲਦਾ ਕਿੱਥੋਂ ਹੈ? ਜਿਹਦੇ ਨਾਲ ਮਨ ਜਿਹੜਾ ਵਿਕਾਰਾਂ ਦੇ ਨਾਲ, ਮਨ ਵਿਕਾਰੀ ਹੋਇਆ।

ਵਿੱਚ ਆ ਜਾ ਸਤ ਸੰਗ ਦੇ ਵਿੱਚ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਸਤ ਸੰਗ ਦੇ ਵਿੱਚ ਆ ਜਾਈ ਸਤ ਸੰਗ ਦੇ ਵਿੱਚ ਆ ਕੇ ਜਦੋਂ ਬੈਠੇਗਾ ਨਾਮ ਰੂਪੀ ਰੰਗੇ ਹੋਏ ਸਾਧੂ ਤੇਰੇ ਮਨ ਨੂੰ ਰੰਗ ਦੇਣਗੇ ਸਤਸੰਗ ਤੇਰੇ ਮਨ ਨੂੰ ਰੰਗ ਦੇਗਾ

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਉਦਾਹਰਣਾਂ ਦੇ ਕੇ ਸਮਝਾ ਰਹੇ ਨੇ ਕਿ ਜਿਵੇਂ ਸਾਰੀ ਬਨਸਪਤੀ ਖੜਾਓ ਵਿੱਚ ਆ ਗਈ ਹੈ, ਇਵੇਂ ਤੇਰਾ ਮਨ ਵੀ ਉਸ ਪਰਮਾਤਮਾ ਦੇ ਨਾਮ ਰੂਪੀ ਰੰਗ ਦੇ ਵਿੱਚ ਮੌਲਿਆ ਜਾਏਗਾ, ਕਿਉਂਕਿ ਉਹ ਸਮਰੱਥ ਹੈ, ਪਰਮਾਤਮਾ ਸਮਰੱਥ ਹੈ ਤੇਰੇ ਮਨ ਨੂੰ ਰੰਗਣ ਦੇ ਲਈ।

ਅਗਲੀਆਂ ਪੰਕਤੀਆਂ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ, ਹੇ ਮੇਰੇ ਵਾਹਿਗੁਰੂ, ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ, ਮਨ ਨੂੰ ਆਨੰਦਮਈ ਅਵਸਥਾ ਦੀ ਕਿਰਪਾ ਕੀਤੀ ਹੈ। ਹੁਣ ਇੱਕ ਮਨ ਦੇ ਵਿੱਚ ਹੋਰ ਖਿਆਲ ਆ ਗਿਆ, ਕਿਹੜਾ? ਹੁਣ ਇਹ ਮਨ ਕਹਿੰਦਾ ਹੈ, ਜਿਹੜੇ ਰੱਬ ਨੇ ਮਨ ਨੂੰ ਆਨੰਦਮਈ ਅਵਸਥਾ ਬਖਸ਼ਿਸ਼ ਕੀਤੀ ਹੈ, ਉਸ ਪਰਮਾਤਮਾ ਦੇ ਕਿਤੇ ਦਰਸ਼ਨ ਹੀ ਹੋ ਜਾਵਣ। ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਣ। ਵਾਹਿਗੁਰੂ, ਕਰਮ ਦਾ ਅਰਥ ਹੈ ਇੱਥੇ ਮੰਮੇ ਨੂੰ ਸਿਹਾਰੀ ਹੈ। ਇੱਕ ਹੁੰਦਾ ਕਰਮ, ਜਿਹੜੇ ਕਰਮ ਆਪਾਂ ਕਰਦੇ ਹਾਂ। ਇੱਕ ਇੱਥੇ ਕਰਮ ਦਾ ਅਰਥ ਹੈ ਮੰਮੇ ਨੂੰ ਸਿਹਾਰੀ ਹੈ, ਇਹਦਾ ਅਰਥ ਹੈ ਗੁਰੂ ਦੀ ਬਖਸ਼ਿਸ਼, ਗੁਰੂ ਦੀ ਮਿਹਰ। ਹੇ ਮੇਰੇ ਵਾਹਿਗੁਰੂ, ਤੇਰੀ ਮਿਹਰ ਸਦਕਾ ਹੀ ਤੇਰੇ ਦਰਸ਼ਨ ਹੋ ਸਕਦੇ ਨੇ। ਭਾਵ ਹੁਣ ਮਨ ਟਿਕਾਓ ਦੇ ਵਿੱਚ ਆ ਗਿਆ, ਆਨੰਦਮਈ ਅਵਸਥਾ ਪ੍ਰਾਪਤ ਹੋ ਗਈ। ਹੁਣ ਇੱਕ ਹੋਰ ਮਿਹਰ ਕਰ ਦਿਓ, ਹੁਣ ਮਨ ਨੂੰ ਆਪਣੇ ਦਰਸ਼ਨਾਂ ਦੀ ਦਾਤ ਵੀ ਬਖਸ਼ਿਸ਼ ਕਰ ਦਿਓ।

ਵਿੱਚ ਪਰੋ ਲਿਆ, ਸਾਉਣ ਦਾ ਮਹੀਨਾ ਉਹਨਾਂ ਲਈ ਸੁਹਾਵਣਾ ਹੋਏਗਾ। ਇਹ ਸੀ ਅੱਜ ਦੇ ਮਹੀਨੇ ਦਾ ਜੋ ਮੁੱਖ ਵਾਕ। ਔਰ ਅੱਜ ਦੇ ਦਿਨ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਦਿੱਤੀ ਸਾਸਾਂ, ਖੋਪਰ ਲੁਹਾ ਦਿੱਤਾ ਪਰ ਦੀਨ ਨਹੀਂ ਕਬੂਲ ਕੀਤਾ, ਆਪਣਾ ਆਪਾ ਕੁਰਬਾਨ ਕਰ ਦਿੱਤਾ, ਉਹਨਾਂ ਮਹਾਨ ਮਹਾਨ ਯੋਧੇ ਦੇ ਚਰਨਾਂ ਵਿੱਚ ਨਮਸਕਾਰ ਹੈ, ਵਾਰ ਵਾਰ ਨਮਸਕਾਰ ਹੈ, ਜਿਨ੍ਹਾਂ ਨੇ ਆਪਣਾ ਆਪਾ ਗੁਰੂ ਤੋਂ ਕੁਰਬਾਨ। ਇਹ ਸਾਧ ਸੰਗਤ ਰੰਗੇ ਹੋਏ ਦੀਆਂ ਨਿਸ਼ਾਨੀਆਂ, ਇਹ ਬਾਣੀ ਦਾ ਪ੍ਰਤਾਪ ਹੈ। ਆਪ ਗਵਾਈਐ ਤਾਂ ਸੁਖ ਪਾਈਐ, ਕਿ ਮੇਰੇ ਕੇਸਾਂ ਨੂੰ ਹੱਥ ਨਾ ਲਾਈ ਮੇਰੀ ਭਾਵੇਂ ਖੋਪੜੀ ਲੈ ਜਾਵੇ। ਕਹਿੰਦੇ ਨੇ ਖੋਪੜੀ ਲੈਣ ਤੋਂ ਬਾਅਦ 22 ਦਿਨ ਜਿਉਂਦੇ ਰਹੇ। ਜ਼ਕਰੀਆ ਖਾਨ ਨੇ ਕਿਹਾ ਸੀ, ਤੂੰ ਕੇਸਾਂ ਨੂੰ ਇੰਨਾ ਪਿਆਰ ਕਰਦਾ ਹੈ, ਮੈਂ ਤੇਰੇ ਸਿਰ ਦੇ ਵਿੱਚ ਜੁੱਤੀਆਂ ਮਾਰਾਂਗਾ। ਭਾਈ ਤਾਰੂ ਸਿੰਘ ਆਖਣ ਲੱਗੇ, ਜ਼ਕਰੀਆ ਖਾਨ ਜੁੱਤੀਆਂ ਦੀ ਗੱਲ ਕਰਦਾ ਹੈ, ਤੈਨੂੰ ਅੱਗੇ ਲਾ ਕੇ ਜੁੱਤੀਆਂ ਤੇਰੇ ਸਿਰ 'ਚ ਵੱਜਣਗੀਆਂ, ਤੈਨੂੰ ਅੱਗੇ ਲਾ ਕੇ ਤੈਨੂੰ ਨਰਕਾਂ ਵਿੱਚ ਲਿਜਾ ਕੇ ਸਿੱਟਾਂਗਾ। ਕਹਿੰਦੇ ਫਿਰ ਐਸੀ ਖੇਡ ਵਰਤੀ, ਮੇਰੀ ਬਾਂਧੀ ਭਗਤ ਛਡਾਵੇ, ਬਾਂਧੀ ਭਗਤ ਨਾ ਛੂਟੇ। ਪਰਮਾਤਮਾ ਕਹਿੰਦੇ ਨੇ, ਮੇਰਾ ਕਿਹਾ ਹੋਇਆ ਮੇਰੇ ਭਗਤ ਟਾਲ ਦਿੰਦੇ ਨੇ, ਪਰ ਭਗਤਾਂ ਦੀ ਰਸਨਾ ਤੋਂ ਨਿਕਲਿਆ ਹੋਇਆ ਸ਼ਬਦ ਤਾਂ ਮੈਂ ਵੀ ਨਹੀਂ ਟਾਲ ਸਕਦਾ। ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪਿਆ, ਦਰਦ ਇੰਨਾ ਉੱਠਿਆ, ਕੁਰਲਾਉਂਦਾ ਹੈ। ਅਤੇ ਭਾਈ ਤਾਰੂ ਸਿੰਘ ਨੂੰ ਬੇਨਤੀ ਕੀਤੀ, ਆਖਣ ਲੱਗੇ, ਜੀ ਜ਼ਕਰੀਆ ਖਾਨ ਦਾ ਬੁਰਾ ਹਾਲ ਹੈ। ਆਖਣ ਲੱਗੇ, ਆ ਮੇਰੀ ਜੁੱਤੀ ਲਾਓ, ਉਹਦੇ ਸਿਰ 'ਚ ਮਾਰੋ, ਜਿੰਨੀ ਜਿੰਨੀ ਉਹਦੇ ਸਿਰ 'ਚ ਜੁੱਤੀ ਵੱਜੇਗੀ ਉਹਦਾ ਪਿਸ਼ਾਬ ਦਾ ਬੰਨ ਟੁੱਟੇਗਾ। ਭਾਈ ਤਾਰੂ ਸਿੰਘ ਦਾ ਜੋੜਾ ਜ਼ਕਰੀਆ ਖਾਨ ਦੇ ਸਿਰ 'ਤੇ ਵੱਜਦਾ ਹੈ, ਉਹਦਾ ਪਿਸ਼ਾਬ ਦਾ ਬੰਨ ਟੁੱਟਦਾ। ਉਹ ਕਹਿੰਦਾ, ਹੋਰ ਮਾਰੋ, ਹੋਰ ਮਾਰੋ। ਸਿਰ 'ਚ ਜੋੜਾ ਵੱਜਦਾ ਹੈ, ਉਸ ਜੋੜੇ ਦੇ ਸਦਕੇ ਉਹਦੀ ਮੌਤ ਹੋ ਜਾਂਦੀ ਹੈ। ਭਾਈ ਤਾਰੂ ਸਿੰਘ ਜ਼ਕਰੀਆ ਖਾਨ ਨੂੰ ਨਰਕਾਂ ਦੇ ਵਿੱਚ ਲਿਜਾ ਕੇ ਸਿੱਟੇ। ਉਸ ਤੋਂ ਬਾਅਦ ਉਸ ਮਹਾਨ ਯੋਧੇ ਨੇ ਆਪ ਸ਼ਹੀਦੀ ਦਾ ਜਾਮ ਪੀ। ਐਸੇ ਮਹਾਨ ਯੋਧੇ ਦੇ ਚਰਨਾਂ ਵਿੱਚ ਪ੍ਰਣਾਮ ਹੈ, ਪ੍ਰਣਾਮ ਸ਼ਹੀਦਾਂ ਨੂੰ, ਗੁਰੂ ਲਈ ਵਾਰ ਗਏ ਜਿਨ੍ਹਾਂ ਦਾ ਆਪਾਂ ਅਰਦਾਸ ਵਿੱਚ ਹਰ ਰੋਜ਼ ਜ਼ਿਕਰ ਕਰਦੇ ਹਾਂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਨ ਆਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ। ਪਾਤਸ਼ਾਹ ਕਿਰਪਾ ਕਰਨ, ਸੰਗਤਾਂ ਦੇ ਸਿਰ 'ਤੇ ਆਪਣਾ ਮੀਰਾਂ ਭਰਿਆ ਹੱਥ ਰੱਖਣ। ਠੀਕ 9 ਵਜੇ 12 ਮਹਾਂਬਾਣੀ ਦੇ ਜਾਪ ਹੋਣਗੇ, ਉਪਰੰਤ ਕੀਰਤਨ ਹੋਣਗੇ ਔਰ ਅਰਦਾਸ ਹੋਏਗੀ। ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਜੀ। ਆਓ ਹੁਣ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਮਾਸਾ ਕੀ ਵਾਰ ਦੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲਖ ਤਪਿ ਉਪਰ ਤੀਰਥਾਂ ਸਹਿਯੋਗ ਬੇਬਾਣ, ਲਖ ਸੁਰਤਣ ਸੰਗਰਾਮ ਰਣ ਮੈਂ ਛੁਟੈ ਪ੍ਰਾਣ। ਲਖ ਸੁਰਤੀ ਲੱਗਿਆ ਨਿਤਿਆਨ, ਪੜੀਐ ਪਾਠ ਪੁਰਾਣ, ਜਿਨ ਕਰਤਾ

ਜੁਜਮੈ ਜੋਰ ਸ਼ਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲਿਆ ਬਿੰਦਰਾ ਬਨ ਮੈਂ ਰੰਕੀਆ ਕਲ ਮੈਂ ਬੇਦ ਅਥਰ ਬਣ ਹੁਆ ਨਾਮ ਖੁਦਾਈ ਅਲਹੋ ਭਇਆ ਨੀਲ ਬਸਲੇ ਕੱਪੜੇ ਪਹਿਰੇ ਤੁਰਖ ਪਠਾਣੀ ਅਮਲਕੀ।

ਬੋਲੋ ਜੀ ਵਾਹਿਗੁਰੂ ਅਰਦਾਸ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ

ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਬਦ ਖੁਜਾਏ ਤੇਗ ਬਹਾਦਰ ਸਿਮਰਿਆ ਕਰ ਨੌ ਨਿਧਾ ਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ

ਵਰਣ ਕੇ ਛਕਿਆ, ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿਟ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੋਪੜੀਆਂ ਲਵਾਈਆਂ, ਚਰਖੜੀਆਂ ਦੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ,

ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ

ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹੋ ਦਾਨ ਭਰੋਸਾ ਦਾਨ ਨਾਨਾ ਸਰਦਾ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀ ਮਾਮਾ ਤੁੱਚੀ ਮੱਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਧਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼

ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਤਨ ਪੰਜਾ ਬਾਣੀਆਂ ਦੇ ਨਿਤਨੇਮ ਵਾਹਿਗੁਰੂ ਸਿਮਰਨ ਜਾਪ ਆਏ ਹੁਕਮਨਾਮੀ ਦੀ ਕਥਾ ਵਿਚਾਰ ਸੰਪੂਰਨ ਆਸਾ ਦੀਵਾਰ ਦੇ ਕੀਰਤਨ ਛੇ ਪੌੜੀ ਆਨੰਦ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਪਾਤਸ਼ਾਹ ਜੀਓ ਆਪ ਜੀ ਦੀ ਕਿਰਪਾ ਸਦਕਾ ਹੜ੍ਹ ਦਾ ਮਹੀਨਾ ਸੁੱਖ ਸੁੱਖਾਂ ਨਾਲ ਬਤੀਤ ਹੋਇਆ। ਅੱਜ ਸਾਉਣ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ, ਸੁੱਖ ਸੁੱਖਾਂ ਨਾਲ ਬਤੀਤ ਕਰਾਉਣਾ ਪਾਤਸ਼ਾਹ ਜੀਓ। ਰੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਪਾਤਸ਼ਾਹ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਆਪ ਜੀ ਭੋਗ ਲਾਓ। ਭੋਗ ਲੱਗਿਆ ਸੀਤ ਪ੍ਰਸਾਦ ਸਾਧ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ ਜੀ। ਪਾਵਨ ਪਵਿੱਤਰ ਅਸਥਾਨਾਂ 'ਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਜੋ ਲੰਗਰ ਹਾਲ ਦੇ ਵਿੱਚ ਵਿਘਨ ਪੈ ਰਹੇ ਹਨ ਉਹਨਾਂ ਵਿਘਨਾਂ ਨੂੰ ਦੂਰ ਕਰਕੇ ਮਹਾਰਾਜ ਸੰਗਤ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰੋ। ਹੋਈਆਂ ਬੇਅੰਤ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ। ਕਿਰਪਾ ਕਰੋ ਮਹਾਰਾਜ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਉਪਰੰਤ ਭਾਈ ਇਕਬਾਲ ਸਿੰਘ ਜੀ, ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਮਹਾਰਾਜ। ਆਪਣੇ ਸੇਵਕ ਦੇ ਸਿਰ 'ਤੇ ਆਪਣਾ ਮੇਰਾ ਭਰਿਆ ਹੱਥ ਰੱਖਣਾ, ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਦੀ ਬਲਵ ਸਮਰੱਥਾ ਬਖਸ਼ਿਸ਼ ਕਰਨੀ ਮਹਾਰਾਜ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ।

ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਭੁਰੀਆ ਭਾਰ ਸਹਿ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ ਕੇਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ

ਅਲਾਹ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੇ ਹਾਜ਼ਰਾ ਹਜ਼ੂਰ ਕਥਨਾ ਕਥੀਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚ

ਦਾਇ ਕੀਤਾ ਨਾ ਹੋਇਆ ਪਿਆ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਬ੍ਰਿਤਮ।

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਪਾਤਸ਼ਾਹ ਜੀਓ ਆਪ ਜੀ ਦੀ ਕਿਰਪਾ ਸਦਕਾ ਹਾੜ ਦਾ ਮਹੀਨਾ ਸੁੱਖ ਸੁੱਖਾਂ ਨਾਲ ਬਤੀਤ ਹੋਇਆ। ਅੱਜ ਸਾਵਣ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ।

ਸਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਪਾਤਸ਼ਾਹ ਜੀਓ ਪੜ੍ਹੀ ਹੋਈ ਬਾਣੀ ਦਾ ਫਲ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਪਾਤਸ਼ਾਹ ਜੀਓ ਬੇਅੰਤ ਸੰਗਤਾਂ ਨੇ ਆਪ ਜੀ ਦੇ ਹਜ਼ੂਰ ਹਾਜ਼ਰੀਆਂ ਭਰੀਆਂ ਸਭ ਦੀਆਂ ਹਾਜ਼ਰੀਆਂ ਤਿਲ ਫੁੱਲ ਪ੍ਰੇਮ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਹਰਾਂ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀਓ ਸੇਵਕ ਪਰਿਵਾਰ ਭਾਈ ਗੁਰਦਿਆਲ ਸਿੰਘ ਸਮੂਹ ਪਰਿਵਾਰ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਔਰ ਬੱਚੇ ਗੁਰਜੀਤ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਪਾਤਸ਼ਾਹ ਜੀ ਵਿੱਦਿਆ ਦੇ ਦਾਨ ਵਾਸਤੇ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਮਹਾਰਾਜ ਕਰੀ ਪਾਕ ਸਲ ਸੋਚ ਪਿਤਰਾ ਹੁਣ ਲਾਵੋ ਭੋਗ ਹਰ ਰਾਏ ਦੇਗ ਨੂੰ ਭੋਗ ਲਾਓ ਭੋਗ ਲੱਗਿਆ ਸੀਤ ਪ੍ਰਸਾਦ ਸਾਧ ਸੰਗਤ ਜੁਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ ਸਮੂਹ ਪਰਿਵਾਰ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ ਦੁੱਖਾਂ ਕਲੇਸ਼ਾਂ ਦੇ ਨਾਲ ਸੁੱਖਾਂ ਦੇ ਪ੍ਰਕਾਸ਼ ਕਰਨੇ ਬੱਚੇ ਗੁਰਜੀਤ ਸਿੰਘ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ ਬਾਣੀ ਪੜ੍ਹਨ ਦੀ ਦਾਤ ਸੰਥਿਆ ਲੈਣ ਦੀ ਦਾਤ ਬਖਸ਼ਿਸ਼ ਕਰਨੀ ਚਰਨਾਂ ਨਾਲ ਜੋੜੀ ਰੱਖਣਾ ਪਾਤਸ਼ਾਹ ਜੀਓ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮਕੀ ਫੰਦਾ ਭਾਈ ਪ੍ਰਕਾਸ਼ ਸਿੰਘ ਜੀ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਦੁੱਖਾਂ ਕਲੇਸ਼ਾਂ ਦੇ ਨਾਲ ਸੁੱਖਾਂ ਦੇ ਪ੍ਰਕਾਸ਼ ਕਰਨੇ ਪਾਤਸ਼ਾਹ ਜੀ ਕਿਰਪਾ ਕਰਨੀ ਮਿਹਰ ਕਰਨੀ ਪਾਵਨ ਪਿੱਤਰ ਸਥਾਨਾਂ ਹੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਰੰਭੇ ਬਿਲਡਿੰਗਾਂ ਦੇ ਕਾਰਜ ਰਾਸ ਕਰਨੇ ਪਾਤਸ਼ਾਹ ਜੀ ਜੋ ਲੰਗਰ ਹਾਲ ਦੇ ਵਿੱਚ ਵਿਘਨ ਪੈ ਰਹੇ ਹਨ ਉਹਨਾਂ ਵਿਘਨਾਂ ਨੂੰ ਦੂਰ ਕਰਕੇ ਸੰਗਤਾਂ ਵਾਸਤੇ ਆਪ ਜੀ ਦੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰੋ ਪਾਤਸ਼ਾਹ ਹੋਈਆਂ ਬੇਅੰਤ ਫੁੱਲਾਂ ਦੀ ਕਿਵਾਂ ਬਖਸ਼ਿਸ਼ ਕਰਨੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਕਿਰਪਾ ਕਰੋ ਮਹਾਰਾਜ ਪਾਵਨ ਅਤੇ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੇ ਹਾਲ ਕਰੋ ਜੀ ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸੱਜ ਨਿਵਾਜੀ ਸਾਧ ਸੰਗਤ ਜੀਓ, ਸ਼ੁਕਰਾਨਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਸੰਗਰਾਂਦ ਦੇ ਪਾਵਨ ਪਵਿੱਤਰ ਦਿਹਾੜੇ 'ਤੇ ਗੁਰੂ ਘਰ ਵਿਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਨਿੱਘੀ ਗੋਦ ਵਿੱਚ ਬੈਠਣ ਦਾ, ਬਾਣੀ ਪੜ੍ਹਨ ਦਾ, ਬਾਣੀ ਸੁਣਨ ਦਾ ਇਹ ਸੁਭਾਗ ਸਮਾਂ ਬਖਸ਼ਿਸ਼ ਹੋਇਆ ਹੈ। ਅੱਜ ਸਾਵਣ ਦੇ ਮਹੀਨੇ ਦੀ ਆਰੰਭਤਾ ਹੋਈ ਹੈ, ਮਹਾਰਾਜ ਕਿਰਪਾ ਕਰਨ ਸਾਵਣ ਦਾ ਮਹੀਨਾ ਸੁੱਖ ਸੁੱਖਾਂ ਦਾ ਬਤੀਤ ਹੋਵੇ। ਕੜਾ ਪ੍ਰਸ਼ਾਦ ਦੀ ਦੇਗ ਵਰਤੇਗੀ, ਉਸ ਤੋਂ ਉਪਰੰਤ ਸਾਰੀਆਂ ਸੰਗਤਾਂ ਨੇ ਲੰਗਰ ਹਾਲ ਦੇ ਵਿੱਚ ਚਾਹ ਪਾਣੀ ਲੰਗਰ ਛਕਣ ਦੀ ਕਿਰਪਾਲਤਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Hallelujah.